Thank you.

जोड़ी रखना हर दुम

Yeah, I'm

ಮಾತಾಡ್ತಾರೆ.

Bolo ji, bolo ji, bolo ji.

ਚੜ੍ਹ ਗਈ ਕਲਾ ਤੇਰੇ ਪਾਲਾ ਸਰਬੱਤ ਦਇਆ ਪਾਲਾ।

Sarvam Shri Guru Granth Sarvam Shri Guru Granth

Thank you.

Oh, my God.

Yeah.

Thank you.

Thank you.

भारत

Oh, my God.

ਜਨ ਭਗਤ ਕਰ

ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ ਰਾਮ

ਰਖਣੀ ਬੀਬੀ ਮਨਦੀਪ ਕੌਰ ਸਰਦਾਰ ਮਨਜਿੰਦਰ ਸਿੰਘ ਜੀ ਬੱਚੇ ਦੀ ਦਾਤ ਲਈ ਲੰਗਰਾਂ ਵਿੱਚ 1100 ਰੁਪਈਏ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਬੱਚੇ ਦੀ ਦਾਤ ਬਖਸ਼ ਕੇ ਕਰਤਾਰਥ ਕਰਨਾ, ਗੁਰਸਿੱਖੀ ਜੀਵਨ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਮਨਜੀਤ ਕੌਰ ਜੀ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਹੈ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਕੁਲਦੀਪ ਕੌਰ ਜੀ ਵੱਲੋਂ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਹੋਈ ਹੈ। ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਸਰਦਾਰ ਦਿਲਪ੍ਰੀਤ ਸਿੰਘ ਜੀ ਸਮੂਹ ਪਰਿਵਾਰ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਗੁਰਸਿੱਖੀ ਜੀਵਨ ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਸ਼ੁਭ ਮਨੋਕਾਮਨਾ ਪੂਰਨ ਹੋਣ ਲਈ ਸਰਦਾਰ ਸਤਪਾਲ ਸਿੰਘ ਜੀ ਵੱਲੋਂ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਸੇਵਕਾਂ ਦੀ ਚੜ੍ਹਦੀ ਕਲਾ ਰੱਖਣੀ, ਗੁਰਸਿੱਖੀ ਜੀਵਨ ਦੇਹ ਅਰੋਗਤਾ ਸ਼ੁਭ ਮਨੋਕਾਮਨਾ ਪੂਰਨ ਕਰਨੀ ਚੜ੍ਹਦੀ ਕਲਾ ਰੱਖਣੀ। ਗਗਨਦੀਪ ਕੌਰ ਜਨਮ ਦਿਨ ਦੇ ਖੁਸ਼ੀਆਂ ਵਜੋਂ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਦੀਰਘ ਆਯੂ ਦੀ ਦਾਤ, ਗੁਰਸਿੱਖੀ ਜੀਵਨ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਜਤਿੰਦਰ ਕੌਰ ਜੀ ਬੇਦੀ ਲੰਗਰਾਂ ਵਿੱਚ 500 ਰੁਪਏ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਨਾਮ ਬਾਣੀ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਣਾ ਚੜ੍ਹਦੀ ਕਲਾ ਰੱਖਣੀ। ਸਰਦਾਰ ਦਿਲਬਾਗ ਸਿੰਘ ਗੁਰਮੀਤ ਸਿੰਘ ਜੀ ਲੰਗਰਾਂ ਵਿੱਚ 200 ਰੁਪਈਏ ਹਾਜ਼ਰ ਕਰਦੇ, ਦੇਹ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਸੁਖਪ੍ਰੀਤ ਸਿੰਘ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ, ਪਾਤਸ਼ਾਹ ਕਿਰਪਾ ਕਰਨਾ, ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਸ਼ੁਕਰਾਨੇ ਵਜੋਂ ਬਵਨੀਤ ਸਿੰਘ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਸੇਵਕਾਂ ਦੀ ਚੜ੍ਹਦੀ ਕਲਾ ਰੱਖਣੀ, ਹੋਰ ਖੁਸ਼ੀਆਂ ਬਖਸ਼ਣੀਆਂ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ। ਸਰਦਾਰ ਰਾਜਵੀਰ ਸਿੰਘ ਲੰਗਰਾਂ ਵਿੱਚ ਮਾਇਆ ਹਾਜ਼ਰ ਕਰਦੇ, ਪਾਤਸ਼ਾਹ ਕਿਰਪਾ ਕਰਨਾ, ਚੜ੍ਹਦੀ ਕਲਾ ਰੱਖਣੀ।

ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਵਿੱਚ ਭੇਟਾਵਾਂ ਹਾਜ਼ਰ ਹੋਈਆਂ, ਉਹਨਾਂ ਸੰਗਤਾਂ ਨੂੰ ਸਤਿਗੁਰਾਂ ਦੇ ਹਜ਼ੂਰੀ ਵਿੱਚ ਸਿਰੇ ਭਾਵ ਦੀ ਬਖਸ਼ਿਸ਼ ਹੋਵੇਗੀ। ਸਿਰੇ ਭਾਵ ਲੈ ਕੇ ਗੁਰੂ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ।

ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ, ਆਪ ਜੀ ਦੇ ਭਾਵਨਾ ਸਥਾਨ ਸੱਖਣ ਦਰਬਾਰ ਦੀ ਹਾਜ਼ਰੀ ਭਰਦੇ ਹੋਏ, ਆਪ ਜੀ ਕਿਰਪਾ ਬਾਣੀ ਦਾ ਸਤਿਕਾਰ ਕਰਦੇ ਹੋਏ, ਬੇਅੰਤ ਗੁਰਮੁਖਾ ਪਿਆਰਿਆਂ ਵੱਲੋਂ ਸ਼ਬਦ ਵੇਟ ਮਾਇਆ ਹਾਜ਼ਰ ਹੋਈ ਹੈ ਸੱਚੇ ਪਾਤਸ਼ਾਹ ਨਾਮ ਨਾਲ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ, ਗੁਰਸਿੱਖੀ ਜਿਉਣ ਬਖਸ਼ਣਾ ਦੇ ਆਰੂਪਤਾ ਸਮੂਹ ਸੰਗਤਾਂ ਦੀਆਂ ਮਨੋਕਾਮਨਾ ਪੂਰਨ ਕਰਨੇ, ਨਾਮ ਬਾਣੀ ਨਾਲ ਪਿਆਰ ਬਖਸ਼ਣਾ ਜਿਹੜੇ ਦਰ ਪ੍ਰਵਾਨ ਕਰਨੀ, ਯਾਤਰਾ ਸਫਲੀ ਕਰਨੀ।

ਕਾਰਨ ਸਮਰੱਥ ਹੈ ਕਹੁ ਨਾਨਕ ਵਿਚਾਰ ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਹਮਣ ਹੈ ਖਿਅਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕਿਰਤ ਹੈ ਸਰਬ ਸ਼ਬਦੰ ਤੇ ਏਕ ਸ਼ਬਦੰ

ਫਤਿਹ ਸਾਹਿਬ ਕਮਾਲ ਜੋਜੀ ਪ੍ਰੀਤਮ ਧੰਨ ਗੁਰੂ ਕਲਗੀਧਰ ਸਾਹਿਬ ਜੀ ਧੰਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਰਮ ਸੂਰ ਐਸੇ ਦੀਨ ਦਇਆਲ ਸਤਿਗੁਰੂ ਰਾਜਾਨ ਰਾਜ ਭਾਨਾਨ ਭਾਨ ਦੀਵਾਨ ਦੀ ਉਪਮਾ ਬਹਾਨ ਐਸੇ ਗੁਰਦੇਵ ਸਾਹਿਬ ਜੀਆਂ ਦੀ ਪਾਵਨ ਸ਼ਰਨ ਵਿੱਚ ਸੱਜ ਬੈਠੇ ਗੁਰੂ ਖਾਲਸਾ ਜੀ ਗੁਰਦੇਵ ਕਲਗੀਆਂ ਵਾਲੇ ਪਾਤਸ਼ਾਹ ਨੇ ਅਪਾਰ ਕਿਰਪਾ ਕੀਤੀ ਹੈ, ਮਿਹਰਮਤ ਕੀਤੀ ਹੈ। ਗੁਰਸਿੱਖਾਂ ਦੇ ਹਿਰਦੇ ਜਿੱਥੇ ਕਲਯੁੱਗ ਦੇ ਵਿੱਚ ਤਪਸ਼ ਨਾਲ ਇਤਿਹਾਦਕ ਖਾਲਸਾ ਜੀ ਸੜ ਰਹੇ ਹਨ, ਕਾਮ ਦੇ ਨਾਲ ਕ੍ਰੋਧ ਦੇ ਨਾਲ ਜੀਵ ਦਾ ਹਿਰਦਾ ਵਿਰਲਾਪ ਰਿਹਾ ਹੈ, ਜੀਵ ਨਿਤਾ ਪ੍ਰਤੀ ਦੀ ਧੜਕਣ ਦੇ ਵਿੱਚ ਇਹਨਾਂ ਪੰਜਾਂ ਵਿਕਾਰਾਂ ਦੇ ਵਿੱਚ ਲੁੱਟ ਕਰਕੇ ਰਹਿ ਗਿਆ। ਗੁਰਦੇਵ ਸਤਿਗੁਰੂ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀਆਂ ਨੇ ਗੁਰਸਿੱਖਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਦੇ ਵਾਸਤੇ, ਪਰਮ ਉਜਾਗਰਤਾ ਵਾਸਤੇ ਹਿਰਦੇ ਦੇ ਅੰਦਰ ਇੱਕ ਨਵਾਂ ਰੁੱਖ ਪ੍ਰਦਾਨ ਕਰਨ ਦੇ ਲਈ ਗੁਰਦੇਵ ਜੀਆਂ ਨੇ ਸਾਰੰਗ ਰਾਗ ਦੇ ਅੰਦਰ ਪਾਵਨ ਗੁਰਬਾਣੀ ਨੂੰ ਉਚਾਰਿਆ। ਮਹਾਰਾਜ ਜੇ ਵਿਦਵਾਨਾਂ ਨੂੰ ਪੁੱਛੀਏ ਸਾਰੰਗ ਰਾਗ ਦੀ ਬਾਬਤ, ਸਾਰੰਗ ਰੰਗ ਦਾ ਆਨੰਦ ਕੈਸਾ ਹੈ, ਜਿੱਥੇ 31 ਰਾਗਾਂ ਦੇ ਵਿੱਚੋਂ ਮਹਾਂਪੁਰਖ ਬਾਬਾ ਸ਼ਾਮ ਸਿੰਘ ਜੀ ਹੋਏ ਆਟਾ ਮੰਡੀ ਵਾਲੇ ਸ੍ਰੀ ਅੰਮ੍ਰਿਤਸਰ ਤੋਂ ਮਹਾਂਪੁਰਖਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਅੰਦਰ ਬੜਾ ਲੰਬਾ ਅਰਸਾ ਕੀਰਤਨ ਦੀ ਸੇਵਾ ਨਿਭਾਈ। ਉਹਨਾਂ ਨੇ 31 ਰਾਗਾਂ ਦੇ ਗਿਆਤ ਵਿੱਚ ਕੁਝ ਕਿਤਾਬਾਂ ਛਾਪੀਆਂ ਸਨ, ਜਿਨ੍ਹਾਂ ਵਿੱਚ ਦਰਜ ਹੁੰਦਾ ਕਿ 31 ਰਾਗਾਂ ਦੇ ਵਿੱਚੋਂ 26ਵਾਂ ਰਾਗ ਸਾਰੰਗ ਹੈ। ਸਾਰੰਗ ਤੋਂ ਭਾਵ ਜਿਹਦੇ ਹਿਰਦੇ ਦੇ ਅੰਦਰ ਰੰਗ ਰੰਗਿਆ ਜਾਵੇ ਸਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ, ਜਿਵੇਂ ਬੋਰ ਬਬੀਹੇ ਇਤਿਆਦਕ ਹੋਰ ਜਿਹੜੇ ਪੰਛੀ ਹਨ ਉਹ ਪ੍ਰਿਓ ਪ੍ਰਿਓ ਕਰਕੇ ਰੱਟ ਲਗਾਉਂਦੇ ਨੇ, ਗੁਹਾਰ ਕਰਦੇ ਨੇ, ਜਾਂ ਆਪਣੇ ਪੰਖ ਖਿਲਾਰ ਕਰਕੇ ਅਕਾਲ ਪੁਰਖ ਦੇ ਪਾਸੋਂ ਰੱਬ ਦੇ ਪਾਸੋਂ ਇੱਕ ਵਰਖਾ ਦੀ ਪ੍ਰਾਪਤੀ ਦੇ ਲਈ ਕਰਦੇ ਨੇ ਕਿ ਵਰਖਾ ਹੋਵੇ, ਅਸਮਾਨ ਅੰਦਰ ਆਨੰਦ ਆ ਜਾਵੇ। ਐਸੇ ਇਹ ਕਾਰਜ ਕਰਦੇ ਨੇ ਔਰ ਰੱਬ ਇੱਕ ਦਿਨ ਪ੍ਰਸੰਨ ਹੁੰਦਾ ਹੈ, ਡਾਢੀ ਵਰਸਾ ਕਰਦਾ ਹੈ, ਸਾਰੇ ਜੀਵਾਂ ਨੂੰ ਤ੍ਰਿਪਤਾਇਕ ਕਰ ਦਿੰਦਾ ਹੈ, ਜਿਵੇਂ ਬਬੀਹਾ ਪ੍ਰਿਓ ਪ੍ਰਿਓ ਕਰਕੇ ਰੱਟ ਲਗਾਉਂਦਾ ਹੈ। ਜਦੋਂ ਸਮਾਂ ਆਇਆ, ਇੱਕ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਦੋਂ ਮੀਂਹ ਪਾਇਆ ਤੇ ਭਾਈ ਉਸ ਬਬੀਹੇ ਦੀ ਕਈ ਸਮੇਂ ਤੋਂ ਜਿਹੜੀ ਤ੍ਰਿਪਤਾਸਤਾ ਸੀ, ਇੱਕ ਖਿਨ ਦੇ ਵਿੱਚ ਸਵੰਤੀ ਬੂੰਦ ਨੇ ਪੂਰਨ ਕਰ ਦਿੱਤੀ ਔਰ ਉਹਦੇ ਹਿਰਦੇ ਨੂੰ ਠੰਡਿਆਂ ਠਾਰ ਕਰ ਦਿੱਤਾ ਜਿਹੜਾ ਤਪਸ਼ ਨਾਲ ਸੜ ਰਿਹਾ ਸੀ। ਇਵੇਂ ਖਾਲਸਾ ਜੀਓ, ਜਿਹੜੇ ਅਸੀਂ ਸੰਸਾਰੀ ਜੀਵ ਹਾਂ, ਸਾਡੇ ਨਿਤਾ ਪ੍ਰਤੀ ਦੇ ਰੋਜ਼ਾਨਾ ਦੇ ਵਿੱਚ ਹਿਰਦਾ ਸੜ ਰਿਹਾ ਹੈ, ਠੰਡਾ ਠਾਰ ਹੋ ਹੀ ਨਹੀਂ ਰਿਹਾ, ਸ਼ਾਂਤੀ ਮਿਲ ਹੀ ਨਹੀਂ ਰਹੀ, ਮਨ ਕਾਮਨਾ ਤੀਰਥ ਦੇ ਛੁੱਟੈ, ਗਰਭ ਗਮਾਨਾ ਮਨ ਤੇ ਹੁੱਟੈ, ਮਨ ਵਿੱਚੋਂ ਗਰਭ ਜਾਂਦਾ ਹੀ ਨਹੀਂ। ਐਸੇ ਡਾਢੇ ਪ੍ਰੀਤਮ ਵਾਹਿਗੁਰੂ ਜੀਆਂ ਨੇ ਸਾਡੀ ਝੋਲੀ ਦੇ ਵਿੱਚ ਦਾਤ ਪਾਉਂਦੇ ਹੋਏ ਸਾਰੰਗ ਕੀ ਵਾਰ ਦੇ ਵਿੱਚ ਪਾਵਨ ਗੁਰਬਾਣੀ ਦਰਜ ਕੀਤੀ ਹੈ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਨੇ ਸਾਰੰਗ ਕੀ ਵਾਰ ਦੇ ਨਾਲ ਰਾਏ ਹਸਨੇ ਰਾਏ ਮਹਿਮੇ ਕੀ ਧੁਨ ਲਿਖਵਾਇਆ। ਜਦੋਂ ਗੁਰਦੇਵ ਜੀਆਂ ਨੇ ਇਹਨਾਂ ਦਾ ਇਤਿਹਾਸ ਪੁੱਛਿਆ ਨੱਥੇ ਤੇ ਅਬਦੁੱਲੇ ਪਾਸੋਂ, ਦੱਸਿਆ ਮਹਾਰਾਜ ਇਹਨਾਂ ਦੀ ਧੁਨ ਜਿਹੜੀ ਕਵਿਤਾ ਰੂਪ ਵਿੱਚ ਹੈ ਢਾਡੀ ਵਾਰਾਂ ਨੇ ਗਾਈ ਔਰ ਸਾਰੰਗ ਕੀ ਵਾਰ ਦੀ ਧੁਨ ਇੱਕ ਮੇਲ ਹੈ ਤੇ ਗੁਰਦੇਵ ਜੀਆਂ ਨੇ ਇਹਨਾਂ ਦਾ ਨਾਂ ਵੀ ਦਰਜ ਕਰਵਾਇਆ ਹੈ। ਜਿੱਥੇ ਰਾਏ ਮਹਿਮੇ ਵਰਗੇ ਜਿਹੜੇ ਰੱਬ ਨਾਲ ਜੁੜੇ ਹੋਣ, ਨਿਮਰਤਾਇਕ ਹੋਣ, ਉਹ ਭਾਵੇਂ ਹਸਨੇ ਵਰਗੇ ਚਲਾਕ ਪੰਛੀ ਇਤਿਆਦਕ ਪੁਰਸ਼ ਹੋਣ, ਗੁਰਦੇਵ ਜੀ ਕਹਿੰਦੇ ਉਹ ਮਾਤ ਖਾ ਜਾਂਦੇ ਨੇ। ਰਾਏ ਮਹਿਮੇ ਵਰਗੇ ਇਸ ਸੰਸਾਰ ਵਿੱਚੋਂ ਤਰ ਜਾਵਣਗੇ ਜਿਹੜੇ ਨਿਮਰਤਾਵਾਨ ਹੋ ਕਰਕੇ ਔਰਾਂ ਦਾ ਭਲਾ ਸੋਚਦੇ ਹੋਣ। ਸੋ ਧੰਨ ਸੋਢੀ ਸੁਲਤਾਨ ਪਾਤਸ਼ਾਹ ਜੀਆਂ ਨੇ ਜਿੱਥੇ ਇਹ ਵਾਰ ਪਾਵਨ ਦਰਜ ਕੀਤੀ ਹੈ, ਉਹਦੇ ਵਿੱਚ 35ਵੇਂ ਸਲੋਕ ਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਧਰਤੀ 'ਤੇ ਗੁਰਸਿੱਖਾਂ ਨੂੰ ਉਪਦੇਸ਼ ਦੇ ਰਹੇ ਨੇ। ਆਓ ਖਾਲਸਾ ਜੀਓ, ਕੱਲ੍ਹ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੇ ਇਹ ਤੋਂ ਪਿੱਛੇ ਕਥਾ ਸਰਵਣ ਕੀਤੀ ਹੈ। ਆਓ ਅੱਗੇ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਾਣੀ ਆਵੇ, ਐਸੇ ਦੀਨ ਦਇਆਲ ਸਤਿਗੁਰਾਂ ਦੇ ਪਾਵਨ ਮੁਖਾਰ ਬਿੰਦ ਤੋਂ ਉਚਰੰਤ ਪਾਵਨ ਗੁਰਬਾਣੀ ਨੂੰ ਬੜੇ ਪ੍ਰੇਮ ਦੇ ਨਾਲ ਆਓ ਸਰਵਣ ਕਰਨ ਤੋਂ ਪਹਿਲਾਂ ਬੜੇ ਪ੍ਰੇਮ ਨਾਲ ਗੁਰਚਰਣਾਂ ਵਿੱਚ ਹਾਜ਼ਰੀ ਲਗਵਾਈ ਗਈ ਆਖੀਏ ਜੀ।

0: ਸਤਿਗੁਰੂ ਧੰਨ ਗੁਰੂ ਗਰੀਬ ਨਿਵਾਜ, ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੱਸ ਰਹੇ ਨੇ ਭਾਈ, ਉਹ ਵਾਹਿਗੁਰੂ ਦਾਤਾ ਅਮਰ ਹੈ, ਅਮਰ ਮਰਨੇ ਤੋਂ ਰਹਿਤ। ਸੰਸਾਰ ਦੇ ਜੀਵ ਜੰਮਣ ਮਰਨ ਦੇ ਗੇੜ ਵਿੱਚ ਆਉਂਦੇ ਨੇ, ਸਾਹਿਬ ਨਾ ਮਰਦਾ ਹੈ ਨਾ ਜੰਮਦਾ ਹੈ। ਸਾਡੇ ਵਰਗੇ ਕਲਯੁਗੀ ਜੀਵ ਬੇਪਰਵਾਹੀਆਂ ਦੇ ਵਿੱਚ ਹਨ, ਕਦੇ ਕਿਸੇ ਦੀ ਪਰਵਾਹ ਕਰਦੇ ਹਾਂ, ਕਦੇ ਕਿਸੇ ਦੀ ਪਰਵਾਹ ਕਰਦੇ ਹਾਂ, ਡਰਦੇ ਹਾਂ ਭਾਈ, ਥਾਂ ਥਾਂ ਤੋਂ ਡਰ ਕਰਕੇ ਮਨ ਜਿਹੜਾ ਹੈ ਵਿਰਲਾਪਦਾ ਹੈ ਭਾਈ। ਸੋ ਅਮਰ ਬੇਪਰਵਾਹ ਹੈ, ਉਹ ਵਾਹਿਗੁਰੂ ਬੇਪਰਵਾਹ ਹੈ। ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ, ਜੇ ਭਾਵੇਂ ਟਿੱਬੀ ਖਦਰਾਣੀ ਦੀ ਦੇ ਸੱਜੇ ਹੋਏ ਹਨ, ਭਾਵੇਂ ਜ਼ਾਲਮ ਜਰਵਾਣੀ ਚੜ੍ਹ ਕਰਕੇ ਆਏ, ਕਪੂਰੇ ਦੇ ਨਾਲ ਆਇਆ ਵਜੀਦ ਖਾਂ, ਆਪਣੇ ਮਨ ਅੰਦਰ ਅਹੰਕਰਨ ਲੈ ਕਰਕੇ ਆਇਆ ਕਿ ਮੈਂ ਗੁਰੂ ਕਲਗੀਧਰ ਸਾਹਿਬ ਨੂੰ ਫੜ ਕਰਕੇ ਲੈ ਜਾਵਾਂਗਾ। ਗੁਰਦੇਵ ਕਲਗੀਆਂ ਵਾਲੇ ਪਾਤਸ਼ਾਹ ਤਦ ਵੀ ਬੇਪਰਵਾਹ ਨੇ, ਜੇ ਚਮਕੌਰ ਦੀ ਗੜੀ ਦੇ ਅੰਦਰ ਫੌਜਾਂ ਨੇ ਘੇਰਾ ਪਾਇਆ ਹੈ, ਗੁਰਦੇਵ ਤਦ ਵੀ ਬੇਪਰਵਾਹ ਹਨ। ਚਾਰ ਫਰਜ਼ੰਦ ਸਤਿਗੁਰਾਂ ਨੇ ਆਪਣੇ ਹੱਥੀ ਤੋਰ ਦਿੱਤੇ, ਪੰਥ ਤੋਂ ਨਿਸ਼ਾਵਰ ਕਰ ਦਿੱਤੇ, ਗੁਰਦੇਵ ਸਾਹਿਬ ਜੀ ਤਦ ਵੀ ਬੇਪਰਵਾਹ ਹਨ। ਗੁਰਦੇਵ ਸੱਚਾ ਅਕਾਲ ਪੁਰਖ ਅੰਤਰਜਾਮੀ ਅਮਰ ਹੈ, ਮਰਨੇ ਤੋਂ ਰਹਿਤ ਹੈ, ਐਸਾ ਦੀਨ ਦਿਆਲ ਵਾਹਿਗੁਰੂ ਸਦਾ ਹੀ ਬੇਪਰਵਾਹ ਹੈ ਭਾਈ, ਕਿਸੇ ਦਾ ਬਿਹਮਤਾਜ ਨਹੀਂ।
1: ਤਿਸ ਨਾਲ ਸਿਆਣਪ ਨਾ ਚੱਲਈ।
0: ਗੁਰੂ ਖਾਲਸਾ ਜੀਓ, ਐਸੇ ਡਾਢੇ ਅਕਾਲ ਪੁਰਖ ਅੱਗੇ ਕਿਹੜੀਆਂ ਸਿਆਣਪਾਂ ਚੱਲਦੀਆਂ ਨੇ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ, ਜੀਵ ਦੀਆਂ ਲੱਖਾਂ ਹੀ ਸਿਆਣਪਾਂ ਹੋਣ, ਗੁਰਮੁਖੋ ਇੱਕ ਵੀ ਸਾਥ ਨਹੀਂ ਚੱਲਦੀ। ਅਫਲਾਤੂ ਕਹਿੰਦਾ ਸੀ ਮੈਨੂੰ ਮੌਤ ਨਹੀਂ ਆ ਸਕਦੀ, ਪਰ ਵੇਖੋ ਖਾਲਸਾ ਜੀ ਮੌਤ ਕਿੱਡੀ ਡਾਢੀ ਹੈ, ਭਾਵੇਂ ਹਜ਼ਾਰਾਂ ਆਪਣੇ ਵਰਗੇ ਅਫਲਾਤੂ ਪੈਦਾ ਕਰ ਦਿੱਤੇ ਪਰ ਮੌਤ ਨੇ ਬਖਸ਼ਿਆ ਨਹੀਂ। ਖਾਲਸਾ ਜੀਓ, ਸੰਸਾਰ ਦੇ ਜੀਵਾਂ ਦੀਆਂ ਕੀਤੀਆਂ ਹੋਈਆਂ ਚਲਾਕੀਆਂ ਕੁਝ ਸਮੇਂ ਵਾਸਤੇ ਭਾਵੇਂ ਸਥਿਰ ਹੋ ਜਾਣ, ਪਰ ਜੀਵ ਪੁਰਸ਼ ਸੋਚਦਾ ਹੈ ਖੌਰੇ ਪਤਾ ਨਹੀਂ ਕਿੱਡੀ ਕੁ ਵੱਡੀ ਮਰਤਬਾ ਨੂੰ ਹਾਸਲ ਕਰ ਲਿਆ, ਕਿੱਡੇ ਕੁ ਵੱਡੇ ਅਸੀਂ ਮੁਕਾਮ ਨੂੰ ਪਾ ਲਿਆ ਕਿ ਸਾਡੀਆਂ ਕੀਤੀਆਂ ਚਲਾਕੀਆਂ ਨੂੰ ਕੋਈ ਵੇਖਦਾ ਨਹੀਂ। ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਜ ਸੁਭਾਏ, ਜਦੋਂ ਸੱਚਾ ਵਾਹਿਗੁਰੂ ਸੁਣ ਲੈਂਦਾ ਹੈ ਭਾਈ, ਫਿਰ ਜੀਵ ਦੇ ਕੀਤੇ ਹੋਏ ਕਰਮ ਬਖਸ਼ੇ ਨਹੀਂ ਜਾਂਦੇ। ਮਹਾਰਾਜ ਆਪ ਜੀ ਦੇ ਅੱਗੇ ਕਿਹੜੀਆਂ ਸਿਆਣਪਾਂ, ਵਾਹਿਗੁਰੂ ਤੁਹਾਡੇ ਅੱਗੇ ਸਿਆਣਪਾਂ ਕਿਸ ਕੰਮ ਦੀਆਂ ਹਨ, ਔਰ ਕੀਤੀਆਂ ਹੋਈਆਂ ਚਲਾਕੀਆਂ ਗੁਰੂ ਦਰ ਦੇ ਵਿੱਚ ਭਾਈ ਕਿਤੇ ਥਾਉ ਨਹੀਂ
1: ਪੈਂਦੀਆਂ
0: ਨਾ ਭਾਈ। ਹੁਜਤ ਤਰਕ ਵੀ ਜੀਵ ਜੇ ਕਰਦਾ ਹੈ, ਅੱਜ ਖਾਲਸਾ ਜੀ ਉਹ ਸਾਡੇ ਹਿਰਦੇ ਐਸੇ ਹੋ ਗਏ, ਅਸੀਂ ਗੁਰੂ ਦੀ ਪਾਵਨ ਗੁਰਬਾਣੀ ਤੇ ਤਰਕ ਕਰਦੇ ਹਾਂ, ਮਨ ਮੂਰਖ ਕਾਹੇ ਬਿਲ ਲਾਈਏ। ਅਸੀਂ ਮੂਰਖ ਜਿਹੜੇ ਹਾਂ ਜੀਵ ਹਾਂ ਭਾਈ, ਇੱਕ ਵਾਹਿਗੁਰੂ ਜੀ ਤੇ ਸੱਚੇ ਨਿਰੰਕਾਰ ਤੇ ਅਕਾਲ ਪੁਰਖ ਅੰਤਰਜਾਮੀ ਦੇ ਵਿੱਚ ਤਰਕ ਕਰਨਾ ਸ਼ੁਰੂ ਕਰ ਦਿੱਤਾ ਭਾਈ, ਇੱਦਾਂ ਕਿਵੇਂ ਹੋ ਗਿਆ, ਇਹ ਸੱਚੇ ਪਾਤਸ਼ਾਹ ਦੇ ਦਰ ਤੇ ਇਵੇਂ ਨਹੀਂ ਹੋ ਸਕਦਾ। ਗੁਰਮੁਖੋ ਸੱਚਾ ਵਾਹਿਗੁਰੂ ਸਾਰੇ ਜੀਵਾਂ ਦੇ ਵਿੱਚ ਉਪਾਸ਼ਕ ਹੈ, ਸਾਰੇ ਜੀਵਾਂ ਦੇ ਵਿੱਚ ਵਰਤ ਰਿਹਾ ਹੈ। ਮਹਾਰਾਜ ਜੋ ਵੀ ਚਾਹਨ, ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਕਰਾਵੈ, ਵਾਹਿਗੁਰੂ ਕੀ ਨਹੀਂ ਕਰ ਸਕਦੇ ਭਾਈ। ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਰਾਵੈ, ਉਹ ਵਾਹਿਗੁਰੂ ਵੱਡੇ ਵੱਡਿਆਂ ਨੂੰ ਆਕਾਸ਼ ਚੜੇ ਤੋਂ ਜ਼ਮੀਨ ਤੇ ਸੁੱਟ ਸਕਦਾ ਹੈ। ਖਾਲਸਾ ਜੀਓ, ਗੁਰਦੇਵ ਜੀ ਦੇ ਦਰ ਤੇ ਉੱਤੇ ਨਾ ਹੁਜਤ ਕਰਨੀ ਜਾਏ ਭਾਈ, ਤਰਕ ਕਰਨਾ ਇਹ ਬਹੁਤ ਵੱਡੀ ਮੂਰਖਤਾਈ ਹੈ।
1: ਆਪ ਛੋੜ ਸਰਣਾਏ ਪਵਾ।
0: ਗੁਰਮੁਖ ਜਦੋਂ ਕੋਈ ਗੁਰੂ ਕਾ ਪਿਆਰਾ ਸਿੱਖ ਚੱਲ ਕਰਕੇ ਪਾਵਨ ਸ਼ਰਨ ਵਿੱਚ ਆਵੇ, ਪਹਿਲਾਂ ਆਪਣੇ ਆਪੇ ਨੂੰ ਤਿਆਗ ਦੇਵੇ। ਮਹਾਰਾਜ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਪਾ ਖੋਵਣਾ। ਮਹਾਰਾਜ ਕਿਵੇਂ ਦਾ ਹੋ ਜਾਈਏ, ਜਿਵੇਂ ਮੁਰਦੇ ਨੂੰ ਪਰਿਵਾਰ ਵਾਲੇ ਚੁੱਕਦੇ ਨੇ, ਉਹਦਾ ਸਰੀਰ ਹਿਲਦਾ ਨਹੀਂ, ਪਰਿਵਾਰ ਵਾਲੇ ਚਾਹਣ ਉਹਦੀ ਹੱਥ ਇਤ ਲੱਤ ਇਤਿਆਦਕ ਜਿਵੇਂ ਮਰਜ਼ੀ ਚੁੱਕ ਕੇ ਰੱਖ ਲੈਣ, ਇਵੇਂ ਗੁਰਦੇਵ ਜੀ ਦਾ ਜਿਹੜਾ ਹੁਕਮ ਹੈ ਜੀਵ ਦੀ ਕਰਨੀ ਇਹੋ ਹੀ ਹੈ ਭਾਈ। ਉਹਨੇ ਮਹਾਰਾਜ ਜੀ ਦੇ ਨਾਮ ਨੂੰ ਜਪ ਕਰਕੇ, ਉਹਨੂੰ ਹਿਰਦੇ ਅੰਦਰ ਵਸਾ ਕਰਕੇ, ਜੋ ਸਤਿਗੁਰੂ ਜੀ ਦਾ ਉਪਦੇਸ਼ ਹੈ ਇਹਨੂੰ ਪ੍ਰਣ ਕਰ ਲੈਣਾ ਹੈ, ਫਿਰ ਆਪ ਛੋੜ ਸਰਣਾਏ ਪਵੈ। ਮਹਾਰਾਜ ਜੀ ਆਪਣੇ ਆਪੇ ਨੂੰ ਤਿਆਗ ਕਰਕੇ ਗੁਰੂ ਦੀ ਸ਼ਰਨੀ ਵਿੱਚ ਪੈ ਜਾਓ। ਚਰਨ ਸਰਣ ਗੁਰ ਏਕ ਪੈਂਡਾ ਚਾਏ ਜਾਏ ਚੱਲ, ਸਤਿਗੁਰ ਕੋੜ ਪੈਂਡਾ ਆਗੇ ਹੋਏ ਲੇਤ ਹੈ। ਗੁਰਦੇਵ ਜੀ ਦੀ ਸ਼ਰਨ ਵਿੱਚ एक वारी शरण विच भावना दे नाल पेंडे चल करके आओ। जिवें भगत सुदामा कृष्ण जी दे कोल चल करके आ रहा है और सुदामे की भावना नूं वेख करके कृष्ण साहिब जीआं ने अपने सिंघासन नूं छड्ड दिता है। चल करके भगत सुदामे नूं मिले, एवें गुरदेव साहिब जी कृपा दे घर विच आन करके अपने गुरसिखां नूं मिलदे हन।
1: मन लाए रजाए,
0: अकाल पुरखंत रजामी दी रजा नूं मनना बहुत डाढा है भाई। जिन्हां ने मन्निया भाई, जेकर जिन्हां दी मन्निया दी गल करो, भाई मोती राम जी बहरा भाई सेवा कीती है, को बहुते पदार्थां दी बनछता नहीं रखी। गुरमुखो एक दुध पिलाउण दे कारण धन मोती जिन दुध पिलाया, ऐसा भारी उन्हें कार्ज कीता आखर नूं सारा परिवार कोलू दे विच पीड़िया गया। गुरमुखो ये गुरु के दर दे अंदर जे रजा नूं जिहड़ा जीव मन लैंदा है, रजा भगत भिखारी दी भी होई जिहदा पुत्र चढ़ाई कर गया, हरख सोग ते रहे न्यारो ना ही माणे अपमाना। ओ गुरु के प्यारे जन जिन्हां नूं हरख दा और सोग दा कुछ पता ही नहीं, ओ आनंद दी पदवी दे विच पहुंच चुके ने। आनंद आनंद सब को कहै, आनंद गुरु ते जानिया। उन्हां ने पावन गुरु दे दरबार दे विचों गुरु दे दर दे विचों आनंद दी वड्डी बख्शिश नूं प्राप्त कर लिया।
1: गुरमुख जम डंड ना लगाई,
0: गुरमुखा नूं कदे भी जम दे डंड नहीं लगदे भाई। जमा दा डंड खालसा जी असी सोहिला साहिब दी पावन गुरबाणी विच पढ़दे हां, जम लज्जा ए कृपागा राम नाम, जिन्हां दे राम वाहिगुरु प्रभु दा नाम हिरदे दे विच वस जांदा है, खालसा जीओ जम भी लज्जा ए शर्म नाल भर जांदे ने। ये गुरु के दर दी वड्डी महानता है। खालसा जीओ गुरमुख, गुरमुख बनना ही बड़ा कठिन है। महापुरख श्रीमान संत बाबा ठाकुर सिंह जी पिंडरां वाले कहिया करदे सन, गुरमुखो गुरमुख बन जा। ਕਿਵੇਂ ਗੁਰਮੁਖ ਬਣੀਏ? ਜਿਹਦਾ ਮੁੱਖ ਗੁਰੂ ਵੱਲ ਹੋ ਜਾਵੇ। ਖਾਲਸਾ ਜੀਓ ਅੱਜ ਸਾਡਾ ਮੁੱਖ ਸੰਸਾਰੀ ਕਾਰਜਾਂ ਦੇ ਵਿੱਚ ਹੈ, ਧੰਦਿਆਂ ਦੇ ਵਿੱਚ ਗੁਲਤਾਨ ਹੈ, ਗੁਰੂ ਦੇ ਨਾਮ ਦੀ ਸੋਝੀ ਨਹੀਂ। ਅਸੀਂ ਥਾਂ ਥਾਂ ਤੇ ਭੜਕਦੇ ਫਿਰਦੇ ਹਾਂ, ਕਈ ਕਈ ਥਾਵਾਂ ਤੇ ਦਰਾਂ ਤੇ ਜਾ ਕਰਕੇ ਨੱਕ ਰਗੜਦੇ ਫਿਰਦੇ ਹਾਂ। ਕਿਹੜੀ ਸਿਆਣਪ ਹੈ ਭਾਈ! ਗੁਰਮੁਖ ਗੁਰਮੁਖ ਬਣ ਜਾਓ, ਗੁਰੂ ਦੇ ਵੱਲ ਮੁੱਖ ਕਰ ਲਈਏ। ਜਿਸ ਦਿਨ ਸਾਡਾ ਮੁੱਖ ਗੁਰੂ ਵੱਲ ਹੋ ਗਿਆ, ਉਹ ਦਿਨ ਸੰਸਾਰ ਦੇ ਸਾਨੂੰ ਦੁੱਖ ਵਿਆਪ ਨਹੀਂ ਸਕਦੇ। ਸੰਸਾਰ ਦੇ ਜਿਹੜੇ ਕਸ਼ਟ ਹਨ ਖਾਲਸਾ ਜੀਓ ਸਾਡੇ ਤਨ ਤੇ ਨਹੀਂ ਆ ਸਕਦੇ, ਇਹ ਗੁਰੂ ਕੇ ਪਿਆਰੇ ਸਿੱਖਾਂ ਦੀ ਭਾਵਨਾ ਹੋਇਆ ਕਰਦੀ ਹੈ। ਸੋ ਗੁਰਮੁਖ ਜਿਹੜੇ ਹਨ ਉਹਨਾਂ ਨੂੰ ਜਮ ਦਾ ਡੰਡ ਨਹੀਂ ਲੱਗਦਾ।
1: ਹਉਮੈ ਵਿੱਚ ਹੋ ਜਾਏ,
0: ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਹਉਮੈ ਚਲੇ ਗਏ, ਹਉਮੈ ਦੀਰਘ ਰੋਗ ਹੈ ਖਾਲਸਾ ਜੀ। ਸੰਸਾਰ ਦਾ ਸਭ ਤੋਂ ਵੱਡਾ ਦੀਰਘ ਰੋਗ ਕੀ ਹੈ? ਹਉਮੈ ਹੈ। ਔਰ ਹਉਮੈ ਜਾਵੇਗੀ ਕਿਵੇਂ? ਵਾਹਿਗੁਰੂ ਗੁਰਮੰਤਰ ਹੈ, ਜਪ ਹਉਮੈ ਖੋਈ। ਖਾਲਸਾ ਜੀਓ ਵਾਹਿਗੁਰੂ ਜੀ ਦੇ ਪਾਵਨ ਗੁਰਮੰਤਰ ਨੂੰ, ਨਾਮ ਨੂੰ ਬਾਰੰਬਾਰ ਜਪੋ। ਖਾਲਸਾ ਜੀ ਸਤਿਗੁਰੂ ਜੀ ਦਇਆ ਦੇ ਘਰ ਵਿੱਚ ਆਣ ਕਰਕੇ ਐਸੀ ਮਿਹਰਮਤ ਕਰ ਦੇਵਣਗੇ ਭਾਈ ਮਹਾਰਾਜ, ਸਾਡੇ ਹਿਰਦੇ ਦੇ ਵਿੱਚ ਹਉਮੈ ਚਲੇ ਜਾਵੇਗੀ। ਖਾਲਸਾ ਜੀ ਅੱਜ ਸੰਸਾਰ ਦੀ ਪਰਿਭਾਸ਼ਾ ਇਹੀ ਹੈ, ਜੀਵ ਹਉਮੈ ਦੇ ਅੰਦਰ ਗੁਲਤਾਨ ਹੈ, ਅੰਤਸ਼ਕਰਮ ਦੇ ਹੰਕਾਰ ਦੇ ਵਿੱਚ ਡੁੱਬਾ ਹੋਇਆ ਹੈ। ਮੈਂ ਫਲਾਨਾ ਹਾਂ, ਮੈਂ ਇੱਦਾਂ ਹਾਂ, ਮੈਂ ਉੱਦਾਂ ਹਾਂ। ਖਾਲਸਾ ਜੀ ਕੋਈ ਸੇਵਕ ਕਹਿਣੂ ਤੇ ਰਾਜੀ ਹੀ ਨਹੀਂ, ਸਾਰੇ ਹੀ ਇੱਕ ਦੂਜੇ ਤੋਂ ਤਾਂ ਦੀ ਗੱਲ ਕਰਦੇ ਨੇ। ਗੁਰਮੁਖੋ ਅੱਜ ਅਸੀਂ ਗੁਰੂ ਕੇ ਸੇਵਕ ਬਣ ਜਾਈਏ। ਜਿਹੜੇ ਗੁਰੂ ਕੇ ਸੇਵਕ ਬਣ ਜਾਂਦੇ ਨੇ ਮਹਾਰਾਜ, ਉਹਨਾਂ ਤੇ ਵੱਡੀ ਬਖਸ਼ਿਸ਼ ਦੇ ਕਰਕੇ ਨਿਵਾਰਦੇ ਹਨ।
1: ਨਾਨਕ ਸੇਵਕ ਸੋਈ ਆਖੀਆ,
0: ਹਾਂ ਸਤਿਗੁਰੂ ਜੀ ਨੇ ਵਚਨ ਕੀਤਾ, ਗੁਰੂ ਨਾਨਕ ਜੀ ਦੇ ਦਰ ਦੇ ਵਿੱਚ ਸੇਵਕ ਕਿਸ ਨੂੰ ਆਖਿਆ ਜਾਂਦਾ ਹੈ?
1: ਸੱਚ ਰਹਾ ਲਿਵ ਲਾਏ,
0: ਜੇ ਸੱਚ ਰਹੇ ਲਿਵ ਲਾਏ, ਜਿਹੜਾ ਸੱਚੇ ਅਕਾਲ ਪੁਰਖ ਅੰਤਰਜਾਮੀ ਦੇ ਨਾਲ ਲਿਵ ਲਾ ਲੈਂਦਾ ਹੈ। ਗੁਰਮੁਖੋ ਜਿਸ ਸੱਚੇ ਅਕਾਲ ਪੁਰਖ ਨਾਲ ਲਿਵ ਲਾਈ ਹੋਵੇ ਗੁਰਮੁਖ, ਉਹਨੂੰ ਸੰਸਾਰ ਦੇ ਵਿੱਚ ਸੇਵਕ ਕਿਹਾ ਜਾਂਦਾ ਹੈ। ਸੇਵਾ ਕਰਤ ਹੋਏ ਨਿਹ ਕਾਮੀ ਤਿਸ ਕੋ ਹੋਤ ਪ੍ਰਾਪ ਸੁਆਮੀ। ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸੇਵਕ ਬਣ ਗਿਆ ਖਾਲਸਾ ਜੀ ਸਭ ਤੋਂ ਵੱਡਾ ਹੈ। ਇਸ ਦਰ ਦੇ ਵਿੱਚ ਭਾਵਨਾ ਦੇ ਨਾਲ ਸੇਵਾ ਕਰ ਲਈਏ। ਖਾਲਸਾ ਜੀ ਸੇਵਾ ਦੋ ਪ੍ਰਕਾਰ ਦੀ ਹੈ, ਇੱਕ ਸਕਾਮੀ ਹੈ, ਇੱਕ ਨਿਸ਼ਕਾਮੀ ਹੈ। ਸਕਾਮੀ ਸਵਾਰਥੀ ਸੇਵਾ ਨੂੰ ਆਖਿਆ ਗਿਆ। ਅੱਜ ਅਸੀਂ ਖਾਲਸਾ ਜੀ ਸੇਵਾ ਕਰਕੇ ਕੀ ਮੰਗਦੇ ਹਾਂ? ਦੁੱਧ ਪੁੱਤ ਮੰਗਦੇ ਹਾਂ, ਧਨ ਦੌਲਤ ਮੰਗਦੇ ਹਾਂ, ਵਸਤੂਆਂ ਮੰਗਦੇ ਹਾਂ। ਸਤਿਗੁਰੂ ਗੁਰਦੇਵ ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਦੇ ਦਰ ਦੇ ਵਿੱਚ ਆਣ ਕਰਕੇ ਵੀ जे संसारी वस्तुआं दी बंछता रखी ते भाई इस दर ते आन करके वस्तुआं मंग के अपना वजूद ना खत्म करिए। गुरु नानक दे दर दे विच मंगना की है, महाराज दे पासो सच्चे अकाल पुरख दा नाम मंगिए। अज कलयुग दे भयानक समय दे विच असीं अपने नेता प्रति दे कम्मां दे लई वस्तुआं मंगदे हां, गड्डी मिल जावे, आ काम हो जावे, बाहर दा वीजा लग जावे, संसार दे संसारी कारजां दे लई। इंज ही अजाई ही हीरे जैसा जन्म है कौडी बदले जाए, कौडियां दे भा अपने स्वास जीवन नूं असीं खत्म करदे जा रहे हां। गुरदेव जीओ असीं जे सेवक बन गए ते सतगुरु जी फिर दया दे घर विच आण करके अपने सेवकां नूं वड्डियां बख्शिशां दे करके नवाजदे ने। भावें वेख लवो इतिहास वल, भाई मंझ साहिब जी वेखो चौधरी सन, सारा संसार पूजदा है, भाई मंझ ने गुरु दे दर दे विच सेवक धारना कीता है अपने आप नूं, आख्या मैं सेवक हाँ वाहिगुरु, फिर लखां कसौटियां ते चलना पिया। महाराज ने फिर आखर पंचम गुरदेव जिया ने हद दसिया है, मंझ प्यारा गुरु नूं गुर मंझ प्यारा, मंझ गुरु का बोहे ता जग लंघण हारा, जे किसी ने जगत तो पार होना होवे ओ भाई मंझ वर्गी भावना नूं मिला लवे। खालसा जीओ गुरदेव जी कृपा करदे ने, नानक सेवक सोई आखी है जे सच रहे लिवलाए, जिन्हें सच्चे अकाल पुरख वाहिगुरु जी दे नाल लिव जोड़ लई।
1: महला तीजा, दात जोत सब सूरत तेरी।
0: हाँ भाई, दात दाता देण वाला वाहिगुरु, अज साडे कोल जिन्नियां भी दाता ने, गुरमुखो इत्याद को बस्तर है, धन दौलत है, पकवान हन जा को कारोबार हन, इत्यादक जा सुंदर शरीर है, ये वाहिगुरु तेरी दात है। जोत खालसा जी बुद्धि जो गुरदेव जी ने प्रदान कीती है, हर एक दी बुद्धि दे अंदर गुरु जी ज्ञात करदे ने। भाई को बहुता सियाणप होवे कवे मैं बहुता सियाणा हाँ, भाई ओदियां सियाणपां किसे काम दियां नहीं। गुरदेव जी दे दर दे विच जे कोई भावना दे नाल बुद्धि वाला कवे वाहिगुरु मेरे कोल तां कोई सियाणप नहीं। महापुरखां दे वचन होया करदे सन, कहिंदे जे दी कोई बहुती तीबर बुद्धि ना होवे, कहिंदे ओ गुरु कलगीधर साहिब जी दी बाणी चौपाई साहिब जी दे विच अड़िल छंद आउंदा है, सुने गुंग जो जाहे सुरसना पावई, सुने मूड चित लाए चतुरता आवई। जे को मूड मूर्ख भी सुन लवे भावना दे नाल, सो खालसा जी उन्हूं चतुरता आई सियाणप आ जांदी है। गुरदेव जी का दर ऐसा है भाई, दात जोत सब सूरत तेरी। वाहिगुरु जीओ ये जितने भी दाता हन, आप जी दी जोत बुद्धि है, ये वाहिगुरु तेरी ही सूरत सुंदर है।
1: बहुत सियाणप हम मेरी,
0: महाराज जेड़ा कहिंदा है कि ये मेरियां वस्तुआं

0: ਗੁਰੂ ਦੇ ਦਰ ਵਿੱਚ ਆਣ ਕਰਕੇ ਵੀ ਸਾਡੇ ਅੰਦਰੋਂ ਮੈਂ ਨਹੀਂ ਮਰੀ, ਖਾਲਸਾ ਜੀ ਫਿਰ ਸਾਡਾ ਕਿੱਥੇ ਭਲਾ ਹੋਵੇਗਾ। ਗੁਰਦੇਵ ਜੀ ਕਿਰਪਾ ਕਰਨ, ਸਿਆਣਪ ਵੀ ਵਾਹਿਗੁਰੂ ਦੀ ਦਿੱਤੀ ਹੋਈ ਹੈ, ਸਾਰੀਆਂ ਦਾਤਾਂ ਉਸ ਅਕਾਲ ਪੁਰਖ ਵਾਹਿਗੁਰੂ ਦੀਆਂ ਹੈ, ਸਾਰੇ ਜਾਣੇ ਉਹਦਾ ਸ਼ੁਕਰ ਕਰਿਆ ਕਰੀਏ।
1: ਕਰਮ ਕਮਾਵਹੇ ਲੋਭ ਮੋਹ ਵਿਆਪੇ।
0: ਖਾਲਸਾ ਜੀ ਜਿਹੜੇ ਜੀਵ ਬਹੁਤੇ ਕਰਮ ਕਮਾਉਂਦੇ ਨੇ, ਕੋ ਨਖਿੱਤ ਕਰਮ ਕਰਦੇ ਨੇ, ਪਾਪ ਕਰਮ ਕਰਦੇ ਨੇ, ਮਹਾਰਾਜ ਕਹਿੰਦੇ ਲੋਭ ਮੋਹੇ ਵਿਆਪੇ, ਉਹ ਲੋਭ ਲਾਲਚ ਦੇ ਵਿੱਚ, ਮੋਹ ਪਰਿਵਾਰ ਦੇ ਮੋਹ ਦੇ ਵਿੱਚ ਖਾਲਸਾ ਜੀ ਵਿਆਪੇ ਹੋਏ ਹਨ। ਅੱਜ ਖਾਲਸਾ ਜੀ ਉਹ ਸਾਨੂੰ ਸੰਸਾਰ ਦੇ ਵਿੱਚ ਆਪਣੇ ਪਰਿਵਾਰ ਦਾ ਸਭ ਤੋਂ ਵੱਡਾ ਮੋਹ ਹੈ, ਜਿੱਥੇ ਸੁੱਤਦਾਰਾ ਪਹਿਆਂ ਲੁਟਾਵੇ ਵਾਲੇ ਮਹਾਂਪੁਰਖਿਆ ਕਰਦੇ ਸਨ ਬਚਨ, ਕਿ ਅੱਜ ਜੀਵ ਕਿੰਨੇ ਲੋਕਾਂ ਨਾਲ ਧੱਕੇ ਕਰਦਾ ਹੈ। ਕਾਮ ਦੀ ਪਰਿਭਾਸ਼ਾ ਜੀਵ ਆਪਣੇ ਹਿਰਦੇ ਅੰਦਰ ਸੋਚ ਲਵੇ, ਕ੍ਰੋਧ ਦੀ ਪਰਿਭਾਸ਼ਾ ਵੇਖ ਲਵੇ, ਇੱਕ ਹਨੇਰ ਆਉਂਦਾ ਹੈ ਔਰ ਇੱਕ ਬੰਨੇ ਕ੍ਰੋਧ ਆਉਂਦਾ ਹੈ, ਦੋਵੇਂ ਇਕੱਠੇ ਆ ਜਾਣ, ਖਾਲਸਾ ਜੀ ਉਹ ਦੋਨਾਂ ਦੇ ਜਾਣ ਤੋਂ ਬਾਅਦ ਪਤਾ ਲੱਗਦਾ ਹੈ ਹਨੇਰ ਦੇ ਆਉਣ ਦੇ ਨਾਲ ਕਿੰਨਾ ਨੁਕਸਾਨ ਹੋਇਆ। ਇਵੇਂ ਖਾਲਸਾ ਜੀ ਉਹ ਇੱਕ ਛਿਨ ਮਾਤਰ ਦਾ ਕ੍ਰੋਧ ਸਾਡੇ ਜੀਵਨ ਨੂੰ ਨਸ਼ਟ ਕਰਕੇ ਰੱਖ ਦਿੰਦਾ ਹੈ। ਸੋ ਗੁਰਦੇਵ ਜੀ ਕਿਰਪਾ ਕਰਨ ਭਾਈ, ਸਾਡੇ ਅੰਦਰੋਂ ਬਹੁਤ ਜਿਹੜੇ ਕਰਮ ਹਨ ਉਹ ਅਸੀਂ ਸੱਚੇ ਕਮਾਈਏ, ਔਰ ਲੋਭ ਦੇ ਅੰਦਰ ਰਹਿ ਕਰਕੇ, ਲਾਲਚ ਦੇ ਵਿੱਚੋਂ ਦੂਰ ਹੋ ਕਰਕੇ, ਮੋਹ ਦੇ ਵਿੱਚੋਂ ਦੂਰ ਹੋ
1: ਜਾਈਏ।
0: ਜੇ ਭਾਈ ਅਸੀਂ ਇਹਦੇ ਵਿੱਚੋਂ ਬਾਹਰ ਨਹੀਂ ਨਿਕਲਦੇ, ਇਹ ਹਉਮੈ ਹੈ ਮਹਾਰਾਜ ਕਹਿੰਦੇ, ਕਦੇ ਨਾ ਚੁੱਕੈ ਫੇਰੀ, ਇਹ ਜਿਹੜੀ ਘੁੰਮਣ ਘੇਰੀ ਹੈ, ਇਹ ਜਿਹੜੀ ਭਵਟਣ ਵਰੀ ਫੇਰੀ ਹੈ, ਇਹਦੇ ਵਿੱਚ ਜੀਵ ਫਿਰ ਘੁੰਮਦਾ ਫਿਰਦਾ, ਜੀਵ ਦੀ ਸੁਰਤੀ ਬੇਚੈਨ ਹੈ, ਅਗਿਆਤ ਹੈ, ਮੂੜਾ ਹੈ, ਕੁਝ ਪਤਾ ਹੀ ਨਹੀਂ ਚੱਲਦਾ। ਇਹ ਨਿਲੱਜ ਪੁਰਖਾ, ਤੂੰ ਰੱਬ ਜੀ ਦੇ ਨਾਮ ਨੂੰ ਕਿਉਂ ਵਿਸਾਰਿਆ, ਤੂੰ ਨਿਤਾ ਪ੍ਰਤੀ ਵਾਹਿਗੁਰੂ ਜੀ ਦੇ ਨਾਮ ਤੋਂ ਕਜਾਂ ਕਿੰਨਾ ਦੂਰ ਜਾ ਰਿਹਾ ਹੈ। ਸਤਿਗੁਰੂ ਜੀ ਦੇ ਨਾਮ ਨੂੰ ਵਿਸਾਰ ਕਰਕੇ ਬਹੁਤਾ ਪ੍ਰਸੰਨ ਹੁੰਦਾ।
1: ਨਾਨਕ ਆਪ ਕਰਾਏ ਕਰਤਾ।
0: ਸਤਿਗੁਰੂ ਜੀ ਕਿਰਪਾ ਕਰਦੇ ਨੇ, ਹੇ ਨਾਨਕ ਪਦ ਦੇ ਕਰਕੇ ਆਖਿਆ, ਜਿਹੜੇ ਗੁਰੂ ਕੇ ਜਨ ਭਗਤੀ ਕਰਦੇ ਨੇ, ਬੰਦਗੀ ਕਰਦੇ ਨੇ, ਮਹਾਰਾਜ ਕਹਿੰਦੇ ਨਾਨਕ ਆਪ ਕਰਾਏ ਕਰਤਾ, ਉਹਨਾਂ ਦੇ ਪਾਸੋਂ ਬੰਦਗੀ ਵੀ ਵਾਹਿਗੁਰੂ ਆਪ ਕਰਾਉਂਦਾ ਹੈ। ਇਹਦੇ ਵਿੱਚ ਖਾਲਸਾ ਜੀ ਕਦਾਂ ਚਿੱਤ ਮੂਲ ਜੀਵ ਹਿਰਦੇ ਅੰਦਰ ਨਾ ਸੋਚੇ, ਮੈਂ ਬਾਣੀ ਪੜ੍ਹਦਾ, ਮੈਂ ਨਾਮ ਜਪਦਾ, ਮੈਂ ਨਿਤਨੇਮ ਕਰਦਾ, ਐਸਾ ਜੀਵ ਭੁੱਲ ਕਰਕੇ ਨਾ ਸੋਚੇ। ਗੁਰਦੇਵ ਜੀ ਦਇਆ ਦੇ ਘਰ ਵਿੱਚ ਆਉਂਦੇ ਨੇ, ਨਾਨਕ ਆਪ ਕਿਰਾਏ ਕਰਤਾ, ਉਹ ਦਇਆ ਦੇ ਘਰ ਵਿੱਚ ਆਉਣ ਕਰਕੇ ਆਪ ਗੁਰਸਿੱਖਾਂ ਤੋਂ ਆਪਣੀ ਸੇਵਾ ਆਪਣੀ ਟਹਿਲ ਕਰਵਾਉਂਦੇ ਹਨ।
1: ਜੋ ਤਿਸ ਭਾਵੈ ਸਾਈ ਗੱਲ ਚੰਗੇਰੀ।
0: ਜੋ ਵਾਹਿਗੁਰੂ ਜੀ ਨੂੰ ਭਾ ਜਾਵੇ ਸਾਲਸਾ ਜੀ, ਸਾਈ ਗੱਲ ਉਹੀ ਗੱਲ ਚੰਗੇਰੀ ਹੈ। ਗੁਰੂ ਨੂੰ ਕੀ ਭਾਉਂਦਾ ਹੈ, ਜਬ ਹਮਰੇ ਦਰਸ਼ਨ ਕੋ ਆਵਹੋ, ਬਾਨ ਸੁਚੇਤ ਤਨ ਸ਼ਸਤਰ ਸਜਾਵਹੋ, ਗੁਰੂ ਕੇ ਦਰ ਤੇ ਇਹ ਪਾਉਂਦਾ ਹੈ, ਸ਼ਸਤਰਹੀਨ ਕਬਹੂ ਨਾ ਹੋਈ। ਖਾਲਸਾ ਜੀ ਗੁਰੂ ਕੇ ਪਿਆਰੇ ਨੇ ਸ਼ਸਤਰੋਂ ਹੀਣੇ ਨਹੀਂ ਹੋਣਾ, ਗੁਰੂ ਕੇ ਪਿਆਰੇ ਸਿੱਖ ਨੇ ਖਾਲਸਾ ਜੀ, ਹਿਰਦੇ ਦੇ ਅੰਦਰ ਗੁਰੂ ਦੇ ਤਾਈਂ ਪ੍ਰੇਮ ਰੱਖਣਾ ਹੈ। ਸੁੰਦਰ ਦਸਤਾਰ, ਗੁਰੂ ਦੀ ਬਖਸ਼ਿਸ਼ ਕੀਤੀ ਹੋਈ ਕੇਸਾਂ ਦੀ ਮੋਹਰ ਜਿਹੜੀ ਹੈ, ਇਹਨੂੰ ਆਪਣੇ ਤਨ ਤੋਂ ਜੁਦਾ ਨਹੀਂ ਹੋਣ ਦੇਣਾ। ਜੇ ਇੱਕ ਕੇਸ ਕਿਤੇ ਗਲਤੀ ਨਾਲ ਟੁੱਟ ਜਾਵੇ, ਖਾਲਸਾ ਜੀ ਉਹ ਪੰਚਮ ਪਿਆਰਿਆਂ ਦੇ ਪਾਸ ਪੇਸ਼ ਹੋ ਕਰਕੇ ਆਪਣੀ ਇਹ ਭੁੱਲ ਨੂੰ ਬਖਸ਼ਾਉਣਾ ਹੈ। ਗੁਰੂ ਕੇ ਸਿੱਖ ਦਾ ਖਾਲਸਾ ਜੀ ਇਹ ਜੀਵਨ ਹੋਇਆ ਕਰਦਾ ਸੀ। ਗੁਰੂ ਕੇ ਪਿਆਰੇ ਸਿੱਖ ਨੇ ਕਦੇ ਵੀ ਖਾਲਸਾ ਜੀ ਗੁਰੂ ਤੋਂ ਦੂਰ ਨਹੀਂ ਹੋਣਾ। ਸਾਈ ਗੱਲ ਚੰਗੇਰੀ ਹੈ ਜਿਹੜਾ ਰੱਬ ਜੀ ਦੇ ਨਾਮ ਨੂੰ ਪਾ ਜਾਵੇ, ਜਿਹੜਾ ਗੁਰਬਾਣੀ ਨੂੰ ਪੜ੍ਹਦਾ ਹੈ, ਗੁਰਬਾਣੀ ਗਾਵ ਹੈ ਭਾਈ, ਉਹ ਸਫਲ ਸਦਾ ਸੁਖਦਾਈ। ਜਿਹੜੇ ਗੁਰਬਾਣੀ ਨੂੰ ਗਾਉਂਦੇ ਨੇ ਭਾਈ, ਉਹ ਸਦਾ ਹੀ ਸਫਲ ਹੋ ਜਾਂਦੇ ਨੇ, ਉਹ ਸੁਖਦਾਈ ਹੋ ਜਾਇਆ ਕਰਦੇ ਹਨ।
1: ਪੌੜੀ ਮਹੱਲਾ ਪੰਜਵਾ।
0: ਪੌੜੀ ਮਹੱਲਾ ਪੰਜਵਾ, ਪੰਚਮ ਗੁਰਦੇਵ ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ, ਆਪ ਜੀ ਨੇ ਪਿੱਛੇ ਜਿੰਨੀ ਪੰਕਤੀ ਸਰਵਣ ਕੀਤੀ ਹੈ, ਇਹ ਧੰਨ ਗੁਰੂ ਰਾਮਦਾਸ ਸਾਹਿਬ ਜੀਆਂ ਦੀ ਵਾਰ ਹੈ, ਔਰ ਤੀਜੇ ਪਾਤਸ਼ਾਹ ਜੀਆਂ ਨੇ ਪਾਵਨ ਇਹ ਗੁਰਬਾਣੀ ਫਰਮਾਈ ਹੈ। ਫਿਰ ਹੁਣ ਪੰਚਮ ਗੁਰਦੇਵ ਸਾਹਿਬ ਜੀਆਂ ਦੀ ਪਾਵਨ ਗੁਰਬਾਣੀ, ਜਦੋਂ ਗੁਰਸਿੱਖਾਂ ਨੇ ਆਨ ਕਰਕੇ ਬੇਨਤੀ ਕੀਤੀ ਸੀ, ਜਦੋਂ ਖਾਲਸਾ ਜੀ ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਗੁਰਸਿੱਖ ਆਉਂਦੇ ਨੇ ਦੂਰੋਂ ਦਰੇਡਿਓ ਮਹਾਰਾਜ, ਤਦ ਉਹਨਾਂ ਨੂੰ ਪਾਵਨ ਮੁਖਾਰਬਿੰਦ ਵਿੱਚੋਂ ਪੌੜੀ ਮਹੱਲੇ ਪੰਜਵੇ ਦੇ ਵਿੱਚ ਪਾਵਨ ਫਰਮਾਨ ਦੇ ਰਹੇ ਹਨ।
1: ਸੱਚਖਾਣਾ ਸੱਚ ਪੈਨਣਾ।
0: ਖਾਲਸਾ ਜੀ ਉਹ ਸੱਚ ਖਾਣਾ, ਸੱਚਾ ਖਾਣਾ ਕਿਹੜਾ ਹੈ ਭਾਈ, ਵਾਹਿਗੁਰੂ ਜੀ ਦੇ ਨਾਮ ਰੂਪੀ ਖਾਣਾ, ਭੋਜਨ ਨੂੰ ਗ੍ਰਹਿਣ ਕਰਨਾ, ਔਰ ਸੰਸਾਰ ਦੇ ਵਿੱਚ ਸੱਚੀ ਕਮਾਈ ਕਰਨੀ ਭਾਈ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ।

0: मुसलमान दे लई खालसा जी सूर खान बराबर है, हिंदू दे लई गां खान बराबर है, जेड़ा किसे दा हक खावे। गुरुदेव साहब जी कहिंदे भाई हक पराया नानक, कदे भुल करके जीव ने कदे किसे दा हक नहीं खाना। सच्ची किरत करनी है, सच्ची कमाई खानी है, सच खाना सच पहनना, सच्ची वस्त नूं अपने तन ते पहनना है। नाम रूपी सच्चे पदार्थां नूं हिरदे अंदर धारण करके, नाम रूपी वस्त्रां नूं अपने तन ते शोभनी करके, गुरु का प्यारा सिरगद सज करके बैठदा है, अंतर हिरदे दे अंदर एक वखरी संतुष्टि हुंदी है। ਜਦੋਂ ਆਪ ਜੀ ਖਾਲਸਾ ਜੀ ਹੋ ਨਾਮ ਦੇ ਨਾਲ ਜੁੜ ਜਾਂਦੇ ਹੋ, ਭਾਵਨਾ ਦੇ ਨਾਲ ਗੁਰੂ ਨੂੰ ਸਿਮਰਦੇ ਹੋ, ਖਾਲਸਾ ਜੀ ਤੁਹਾਡੇ ਵਿੱਚ ਅਕਾਲ ਪੁਰਖ ਵਾਹਿਗੁਰੂ ਆਪ ਵਰਤਦਾ ਹੈ। ਸੱਚ ਖਾਣਾ ਸੱਚ ਪਹਿਨਣਾ, ਸੱਚੇ ਅਕਾਲ ਪੁਰਖ ਨੂੰ ਹਿਰਦੇ ਅੰਦਰ ਧਾਰਨ ਕਰਕੇ, ਉਹਦੇ ਨਾਮ ਨੂੰ ਹਿਰਦੇ ਅੰਦਰ ਵਸਾ ਕਰਕੇ ਪਹਿਨਣਾ ਕਰੀਏ।
1: ਸੱਚ ਨਾਮ ਆਧਾਰ,
0: ਔਰ ਸੱਚੇ ਨਾਮ ਦਾ ਆਧਾਰ ਹੋਵੇ ਭਾਈ। ਅੱਜ ਸਾਨੂੰ ਹੋਰ ਕਿਸੇ ਦਾ ਆਧਾਰ ਹੋ ਗਿਆ, ਓਟ ਆਸਰਾ ਅੱਜ ਸਾਨੂੰ ਸੰਸਾਰ ਦੇ ਜੀਵਾਂ ਦਾ ਹੈ। ਮਹਾਰਾਜ ਕਹਿੰਦੇ ਮੂਰਖਾ ਭਲਿਆ ਕਿਹਦਾ ਤੂੰ ਆਸਰਾ ਤੱਕਦਾ ਹੈ, ਕਿਹਦੀ ਓਟ ਤੱਕਦਾ ਹੈ। ਮਹਾਰਾਜ ਕਹਿੰਦੇ ਕਿਸ ਨਾਲ ਕੀਚੈ ਦੋਸਤੀ ਸਭ ਜਗ ਚੱਲਣਹਾਰ। ਅੱਜ ਜੀਵ ਸੋਚਦਾ ਹੈ ਫਲਾਨਾ ਮੇਰੇ ਸੰਗ ਹੈ, ਫਲਾਨੇ ਦੇ ਨਾਲ ਮੇਰਾ ਬੜਾ ਪ੍ਰੇਮ ਹੈ, ਮੇਰਾ ਪਿਆਰ ਹੈ। ਗੁਰਦੇਵ ਜੀ ਕਹਿੰਦੇ ਨਹੀਂ ਭਾਈ, ਇਸ ਦਰ ਦੇ ਵਿੱਚ ਤੇਰੇ ਨਾਲ ਕੋਈ ਸਾਥ ਨਿਭਣ ਵਾਲਾ ਨਹੀਂ ਇੱਕ ਨਾਮ ਤੋਂ ਬਿਨਾਂ। ਹਮ ਤੁਮ ਸੰਗ ਝੂਠੇ ਸਭ ਬੋਲਾ। ਅੱਜ ਮੈਂ ਕਹਿ ਦੇਵਾਂ ਭਾਈ ਮੈਂ ਤੇਰੇ ਨਾਲ ਹੈ, ਤੂੰ ਕਵੇਂ ਮੈਂ ਤੇਰੇ ਨਾਲ ਹੈ, ਇਹ ਸਾਰੀਆਂ ਗੱਲਾਂ ਝੂਠੀਆਂ ਨੇ। ਜਦੋਂ ਜੀਵ ਦੀ ਆਈ ਹੋਵੇ ਛੱਡ ਕੇ ਜਾਣਾ ਪੈਂਦਾ ਹੈ ਭਾਈ। ਸੋ ਗੁਰਦੇਵ ਸਾਹਿਬ ਜੀ ਕਹਿੰਦੇ ਨੇ ਇੱਕ ਸੱਚੇ ਨਾਮ ਦਾ ਆਧਾਰ ਰੱਖੀਏ ਭਾਈ। ਅਸੀਂ ਸੰਸਾਰ ਦੇ ਜਿਹੜੇ ਆਧਾਰ ਹਨ ਇਹ ਝੂਠੇ ਹਨ, ਫਿੱਕੇ ਹਨ, ਇਹ ਬੇਸਵਾਦਲੇ ਹਨ, ਇਹਨਾਂ ਦਾ ਕੋਈ ਰਸ ਨਹੀਂ। ਗੁਰੂ ਨੇ ਪੂਰੇ ਨੇ ਕਿਰਪਾ ਕੀਤੀ ਹੈ, ਦਇਆ ਦੇ ਘਰ ਵਿੱਚ ਆਣ ਕਰਕੇ ਮਿਲਾਇਆ। ਦੇਵਨਹਾਰ ਪ੍ਰਭੂ ਜਿਹੜਾ ਸਾਰੇ ਜੀਵਾਂ ਨੂੰ ਦੇ ਰਿਹਾ ਹੈ, ਦਿੰਦੇ ਤੋਟ ਨ ਆਵਈ ਅਗਣਤ ਪਰੇ ਭੰਡਾਰ। ਸੋ ਦਿੰਦੇ ਦੇ ਲੈਂਦੇ ਥੱਕ ਪਾਹੇ ਵਾਲੀ ਖੇਡ, ਗੁਰਦੇਵ ਜੀ ਕਿਰਪਾ ਕਰਦੇ ਨੇ ਉਹ ਦੇਵਨਹਾਰ ਮਿਲ ਗਿਆ। ਜਿਨ੍ਹਾਂ ਨੂੰ ਮਿਲਿਆ ਹੈ ਭਾਈ ਉਹਨਾਂ ਦੇ ਪੂਰਨ ਭਾਗ ਜਾਗ ਪਏ, ਉਹਨਾਂ ਦੇ ਕਰਮ ਜਾਗ ਪਏ, ਜਿਨ੍ਹਾਂ ਨੂੰ ਸੱਚੜੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਦਰਸ਼ਨ ਹੋ ਗਏ।
1: ਨਿਰੰਕਾਰ,
0: ਹਾਂ ਗੁਰਦੇਵ ਸਾਹਿਬ ਜੀ ਕਹਿੰਦੇ ਨੇ ਉਹਨਾਂ ਦੇ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਆਪ ਕਿਰਪਾ ਕਰਕੇ ਵਰਤਦੇ ਹਨ, ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਜਪਿਆ ਹੈ। ਔਰ ਜਪਣਾ ਕਿਵੇਂ ਹੈ? ਬਾਰੰਬਾਰ ਬਾਰ ਪ੍ਰਭ ਜਪੀਏ। ਮਹਾਰਾਜ ਆਪ ਜੀ ਦੇ ਨਾਮ ਨੂੰ ਜਦੋਂ ਜੀਵ ਭਾਵਨਾ ਦੇ ਨਾਲ ਜਪਦਾ ਹੈ, ਸਿਮਰੰ ਸੋਈ ਪੁਰਖ ਅਚਲ ਅਵਿਨਾਸੀ ਜਿਸ ਸਿਮਰਤ ਦੁਰ ਮਤ ਮਲ ਨਾਸੀ। ਖਾਲਸਾ ਜੀ ਜਦੋਂ ਭਾਵਨਾ ਦੇ ਨਾਲ ਜੀਵ ਅਕਾਲ ਪੁਰਖ ਅੰਤਰਜਾਮੀ ਦੇ ਨਾਮ ਨੂੰ ਜਪਦਾ ਹੈ, ਖਾਲਸਾ ਜੀ ਉਹਦੀ ਦੁਰਮਤ ਖੋਟੀ ਮਲ ਦਾ ਨਾਸ਼ ਹੋ ਜਾਂਦਾ ਹੈ।
1: ਸਾਧੂ ਸੰਗਤ ਲੱਗਿਆ,
0: ਭਾਈ ਜਦੋਂ ਸਾਧੂ ਸੰਤ ਜਣਾ ਮਹਾਤਮਾ ਦੀ ਸੰਗਤ ਵਿੱਚ ਜੀਵ ਲੱਗ ਜਾਂਦਾ ਹੈ,
1: ਹਰਿਆ ਸੰਸਾਰ
0: ਭਾਵੇਂ ਜਿਤਨੇ ਵੀ ਜੀਵ ਹਨ ਸੰਸਾਰ ਦੇ, ਉਹ ਜਦੋਂ ਭਾਵਨਾ ਦੇ ਨਾਲ ਗੁਰੂ ਕੇ ਮਹਾਤਮਾ ਜਣਾ ਦੀ ਸੰਗਤ ਵਿੱਚ ਜੁੜਦੇ ਨੇ ਭਾਈ, ਤਰ ਜਾਇਆ ਕਰਦੇ ਹਨ।
1: ਨਾਨਕ ਸਿਫਤ ਸਲਾਹੇ,
0: ਮਹਾਰਾਜ ਕਹਿੰਦੇ ਨਾਨਕ ਸਿਫਤ ਸਲਾਹੇ। ਹੇ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀਓ ਆਪ ਜੀ ਦੀ ਸੱਚੀ ਸਿਫਤ ਗੁਰਮੁਖੋ ਹਿਰਦੇ ਦੇ ਅੰਦਰ ਬੈਠ ਕਰਕੇ ਕਰੀਏ, ਮਹਾਰਾਜ ਜੀ ਦੇ ਨਾਮ ਦੀ ਸਿਫਤ ਸਲਾਹ ਕਰਨੀ ਕਰੀਏ, ਸਲਾਹ ਸੰਗਤ ਵਿੱਚ ਬੈਠ ਕੇ ਜਿਹੜੀ ਕਰਦੇ ਹਾਂ। ਇਸ ਵੇਲੇ ਅਸੀਂ ਭਾਈ ਸਾਰੇ ਜਾਣੇ ਸਲਾਹ ਕਰ ਰਹੇ ਹਾਂ ਵਾਹਿਗੁਰੂ ਜੀ ਦੇ ਨਾਮ ਦੀ, ਘਰ ਵਿੱਚ ਬੈਠ ਕਰਕੇ ਜਦੋਂ ਬਾਰੰਬਾਰ ਨਾਮ ਜਪਦੇ ਹਾਂ ਭਾਈ, ਉਹ ਅਕਾਲ ਪੁਰਖ ਅੰਤਰਜਾਮੀ ਦੀ ਸੱਚੀ ਤੇ ਅਗਾਧ ਬੋਧ ਸਿਫਤ ਹੈ।
1: ਘਰ ਪ੍ਰਭ ਕਾ ਜੈਕਾਰ,
0: ਹਾਂ ਭਾਈ ਵਾਹਿਗੁਰੂ ਜੀ ਦੀ ਸਦਾ ਜੈ ਜੈਕਾਰ ਹੈ ਤੇ ਜੈ ਜੈਕਾਰ ਕਰਨੀ ਚਾਹੀਦੀ ਹੈ। ਜੈ ਤੇਗੰ ਜੈ ਤੇਗੰ
1: ਸਲੋਕ ਮਹੱਲਾ ਪੰਜਵਾਂ,
0: ਹਾਂ ਪੰਚਮ ਗੁਰਦੇਵ ਸਾਹਿਬ ਜੀ ਇਸ ਸਲੋਕ ਦੇ ਵਿੱਚ ਭਾਈ ਜਦੋਂ ਆਪ ਜੀ ਜਾਣਦੇ ਹੋ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ 'ਤੇ ਬੜਾ ਕਾਲ ਪੈ ਗਿਆ, ਬੜਾ ਲੰਬਾ ਸਮਾਂ ਮੀਂਹ ਨਹੀਂ ਪਿਆ। ਉਸ ਵੇਲੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਸੰਗਤਾਂ ਚੱਲ ਕਰਕੇ ਆਈਆਂ, ਆਖਿਆ ਮਹਾਂਪੁਰਖੋ ਦਇਆ ਦੇ ਘਰ ਵਿੱਚ ਆਓ, ਅਕਾਲ ਪੁਰਖ ਅੰਤਰਜਾਮੀ ਦੇ ਚਰਨਾਂ ਵਿੱਚ ਜੋਦੜੀ ਕਰੀਏ, ਬੇਨਤੀ ਕਰੀਏ, ਮਿਹਨਤ ਕਰੀਏ, ਵਾਹਿਗੁਰੂ ਦਇਆ ਦੇ ਘਰ ਵਿੱਚ ਆਣ ਕਰਕੇ ਮੀਂਹ ਪਾਓ। ਸੋ ਉਸ ਵੇਲੇ ਜਿਹੜੀ ਅਰਜੋਈ ਬ੍ਰਹਮ ਗਿਆਨੀ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ, ਉਸ ਅਰਜੋਈ ਨੂੰ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ ਫੁਰਮਾਨ ਰੂਪੀ ਪਾਵਨ ਗੁਰਬਾਣੀ ਰੂਪੀ ਫਰਮਾਇਆ ਹੈ,
1: ਸਭੇ ਜੀ ਸਮਾਲ,
0: ਵਾਹਿਗੁਰੂ ਜੀ ਸਭੇ ਸਾਰੇ ਜੀਵਾਂ ਦੀ ਸੰਭਾਲਣਾ ਕਰਨਾ ਕਰੋ ਮਹਾਰਾਜ, ਉਹਨਾਂ ਤੇ ਦਇਆ ਕਰਨੀ ਕਰੋ ਸਤਿਗੁਰੂ, ਉਹਨਾਂ ਦੀ ਰੱਖਿਆ ਕਰੋ ਸਾਰੇ ਜੀਵਾਂ ਦੀ,
1: ਆਪਣੀ ਮਿਹਰ ਕਰ,
0: ਆਪਣੀ ਮਿਹਰਮਤ ਕਰ ਦਿਓ ਵਾਹਿਗੁਰੂ। ਸੰਸਾਰ ਦੇ ਜੀਵ ਜਿਹੜੇ ਮਹਾਰਾਜ ਭੁੱਲ ਭੜਕ ਚੁੱਕੇ ਹਨ, ਆਪ ਜੀ ਦਇਆ ਦੇ ਘਰ ਵਿੱਚ ਆਓ, ਸਾਰੇ ਜੀਵਾਂ ਨੂੰ ਸੰਭਾਲਣਾ ਕਰੋ, ਉਹਨਾਂ ਤੇ ਬਖਸ਼ਿਸ਼ਾਂ ਕਰੋ, ਔਰ ਵਾਹਿਗੁਰੂ ਜੀ ਆਪਣੀ ਮਹਿਰਾਮਤ ਰੂਪੀ ਦਇਆ ਕਰ ਦਿਓ।
1: ਅੰਨ ਪਾਣੀ ਮੁਝ ਉਪਾਏ,
0: ਅੰਨ ਪਾਣੀ ਖਾਲਸਾ ਜੀਓ। ਮਹਾਂਪੁਰਖ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਪਿੰਡਰਾਂ ਵਾਲੇ ਆਪਣੀ ਪਾਵਨ ਕਥਾ ਦੇ ਵਿੱਚ ਕਿਆ ਕਰਦੇ ਸਨ, ਅੰਨ ਭਾਈ ਅਨਾਜ ਉਹ ਨਾਮ ਰੂਪੀ ਪਦਾਰਥ ਹੋਇਆ ਕਰਨ, ਔਰ ਪਾਣੀ ਜਿਹੜਾ ਵਾਹਿਗੁਰੂ ਜੀ ਦਾ ਅੰਮ੍ਰਿਤ ਰੂਪੀ ਨਾਮ ਹੈ, ਮੁੱਚ ਬਹੁਤਾ ਉਪਾਏ ਹਿਰਦੇ ਦੇ ਵਿੱਚ ਹੋ ਜਾਵੇ। ਜਿਵੇਂ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ ਸੀ, ਮਹਾਰਾਜ ਅੰਨ ਅਨਾਜ ਬਹੁਤਾ ਹੋਵੇ, ਪਾਣੀ ਦੀ ਕਿੱਲਤ ਨਾ ਰਹਿ ਜਾਵੇ, ਔਰ ਮੁੱਚ ਬਹੁਤਾ ਉਪਾਏ ਪੈਦਾ ਕਰ ਦਿਓ। ਖਾਲਸਾ ਜੀ ਉਹ ਇਵੇਂ ਸਾਡੇ ਹਿਰਦੇ ਰੂਪੀ ਘਰ ਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਅੰਮ੍ਰਿਤ ਨਾਮ ਹੈ ਜਾਂ ਅੰਮ੍ਰਿਤ ਬਾਣੀ ਰੂਪੀ ਅਨਾਜ ਹੈ, ਇਹਨੂੰ ਅਸੀਂ ਹਿਰਦੇ ਅੰਦਰ ਬੋਣਾ ਕਰੀਏ, ਇਹਨੂੰ ਬੀਜਣਾ ਕਰੀਏ। ਖਾਲਸਾ ਜੀ ਫਿਰ ਦਇਆ ਦੇ ਘਰ ਵਿੱਚ ਆਣ ਕਰਕੇ ਮੁੱਚ ਬਹੁਤ ਉਪਾਏ, ਦਇਆ ਕਰਕੇ ਮਹਾਰਾਜ ਮੁੱਚ ਬਹੁਤਾ ਪੈਦਾ ਕਰ ਦੇਣਗੇ।
1: ਦਲਦ ਭੰਨ ਤਾਰ,
0: ਮਹਾਰਾਜ ਜਿਹੜਾ ਦਲਿੱਦਰਪੁਣਾ ਹੈ, ਜਿਵੇਂ ਜਦੋਂ ਨਾਮ ਦਾ ਵੇਲਾ ਆਵੇ ਜਾਂ ਬੁਰੇ ਕੰਮ ਕੋ ਊਠ ਖਲੋਇਆ, ਨਾਮ ਕੀ ਵੇਲਾ ਪੈ ਪੈ ਸੋਇਆ, ਖਾਲਸਾ ਜੀ ਜੀਵ ਨਾਮ ਦੇ ਵੇਲੇ ਉਹਨੂੰ ਨੀਂਦਰਾ ਚੜ੍ਹ ਜਾਂਦਾ ਹੈ, ਦਲਿੱਦਰ ਚੜ੍ਹ ਆਉਂਦਾ ਹੈ, ਜਦੋਂ ਬੁਰਾ ਕਾਰਜ ਕਰਨਾ ਹੋਵੇ ਉਦੋਂ ਇਹ ਸ਼ੇਰ ਬਣ ਜਾਂਦਾ ਹੈ, ਬਹਾਦਰ ਬਣ ਜਾਂਦਾ ਹੈ। ਗੁਰਦੇਵ ਸਾਹਿਬ ਜੀ ਕਹਿੰਦੇ ਦੁੱਖ ਦਲਿੱਦਰ ਭੰਨ, ਮਹਾਰਾਜ ਜੀ ਕਿਰਪਾ ਕਰਕੇ ਆਪ ਜੀ ਜਿਹੜਾ ਇਹ ਦਲਿੱਦਰ ਹੈ ਦਲਿੱਦ ਹੈ ਇਹਨੂੰ ਭੰਨਣਾ ਕਰੋ, ਵਾਹਿਗੁਰੂ ਜੀ ਕਿਰਪਾ ਦੇ ਘਰ ਵਿੱਚ ਆਓ। ਇਹੀ ਤੇ ਦਲਿੱਦਰ ਹੈ ਖਾਲਸਾ ਜੀ, ਦਲਿੱਦਰ ਹੋਣ ਕਿਹੜਾ ਸਾਡੇ ਘਰਾਂ ਦੇ ਵਿੱਚ ਅਸੀਂ ਅੰਮ੍ਰਿਤ ਵੇਲਾ ਨਹੀਂ ਸਾਂਭ ਪਾ ਰਹੇ, ਸਾਨੂੰ ਨਿਤਨੇਮ ਤੋਂ ਗਿਆਤ ਹੋ ਚੁੱਕੇ, ਭੁੱਲ ਚੁੱਕੇ ਹਾਂ ਕਿ ਵਾਹਿਗੁਰੂ ਜੀ ਦਾ ਨਿਤਨੇਮ ਕਰਨ ਦੇ ਨਾਲ ਮਾਨਸਿਕ ਸੰਕੂਣਤਾ ਮਿਲਦੀ ਹੈ, ਉਹ ਆਨੰਦ ਮਿਲਦਾ ਹੈ ਜਿਹੜਾ ਸੰਸਾਰ ਦੇ ਵਿੱਚ ਜੀਵ ਨੂੰ ਕਿਤਿਓਂ ਵੀ ਨਾ ਮਿਲਦਾ ਹੋਵੇ। ਏਡੀ ਵੱਡੀ ਬਖਸ਼ਿਸ਼ ਵਾਹਿਗੁਰੂ ਜੀ ਦੇ ਪਾਵਨ ਨਾਮ ਦੇ ਵਿੱਚ ਹੈ, ਦਲਿੱਦਰ ਨੂੰ ਭੰਨਣ ਵਾਲਾ ਵਾਹਿਗੁਰੂ ਦਾ ਨਾਮ ਹੈ। ਗੁਰਮੁਖੋ ਜੇ ਭਾਵਨਾ ਦੇ ਨਾਲ ਜਿਵੇਂ ਭਾਈ ਗੋਪਾਲਾ ਜੀ ਨੇ, ਖਾਲਸਾ ਜੀ ਇੱਕ ਤੇ ਸਾਖੀ ਆਪ ਜੀ ਪ੍ਰਚਲਿਤ ਸੁਣਦੇ ਹੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦੇ ਤਾਈਂ ਜਪ ਜੀ ਸਾਹਿਬ ਜੀ ਦੀ ਪਾਵਨ ਗੁਰਬਾਣੀ ਸੁਣਾਈ, ਗੁਰਮੁਖੋ ਉਹਦੇ ਤੋਂ ਲੈਦਾ ਹਿਰਦੇ ਅੰਦਰ ਜਾਣੋ, ਉਹ ਬ੍ਰਹਮ ਗਿਆਨੀ ਭਾਈ ਗੋਪਾਲਾ ਜੀਆਂ ਨੇ ਜਪ ਜੀ ਸਾਹਿਬ ਜੀ ਨੂੰ ਹਿਰਦੇ ਦੇ ਵਿੱਚ ਕਿੰਨਾ ਕੁ ਵਸਾਇਆ ਹੋਇਆ ਸੀ, ਉਹਨਾਂ ਨੇ ਦਲਿੱਦਰ ਨੂੰ ਪੰਨਿਆ ਹੋਇਆ ਸੀ, ਆਲਸ ਨੂੰ ਦੂਰ ਕੀਤਾ ਹੋਇਆ ਸੀ। ਅੱਜ ਅਸੀਂ ਖਾਲਸਾ ਜੀ ਭਾਵੇਂ ਮੰਨੀਏ ਚਾਹੇ ਨਾ ਮੰਨੀਏ, ਬਹੁਤੇ ਆਲਸੀ ਹੋ ਗਏ, ਬਹੁਤੇ ਪਕਵਾਨਾਂ ਦੇ ਸੁੱਖਾਂ ਦੇ ਵਿੱਚ ਪੈ ਚੁੱਕੇ ਹਾਂ। ਸੋ ਗੁਰਦੇਵ ਸਾਹਿਬ ਜੀ ਕਿਰਪਾ ਕਰਨ ਭਾਈ ਐਸੇ ਦਲਿੱਦਰ ਨੂੰ ਪੰਨਣਾ ਕਰੋ।
1: ਅਰਦਾਸ ਸੁਣੀ ਦਾਤਾਰ,
0: ਜਦੋਂ ਅਕਾਲ ਪੁਰਖ ਅੰਤਰਜਾਮੀ ਵਾਹਿਗੁਰੂ ਜੀ ਨੇ ਅਰਦਾਸ ਸੁਣੀ, ਸੱਚੇ ਸੁਣਿਆ ਕੰਨ ਦੇ ਧੀਰਕ ਦੇਵੈ ਸਹਿਰ ਸੁਭਾਏ, ਖਾਲਸਾ ਜੀਓ ਅਰਦਾਸ ਸੁਣੀ ਦਾ ਤਾਰ, ਜਦੋਂ ਦਤਾਰ ਵਾਹਿਗੁਰੂ ਜੀ ਨੇ ਅਰਦਾਸ ਸੁਣੀ,
1: ਕੋਈ ਸ੍ਰਿਸ਼ਟ ਠਾਰ,
0: ਹਾ ਭਾਈ ਫਿਰ ਸਾਰੀ ਸ੍ਰਿਸ਼ਟੀ ਠਰ ਗਈ, ਠੰਡੀ ਠਾਰ ਹੋ ਗਈ। ਇਹ ਗੁਰਦੇਵ ਸਾਹਿਬ ਜੀ ਦੇ ਪਾਵਨ ਨਾਮ ਦੀ ਮਹਿਮਾ ਵਰਤੀ ਹੈ, ਵਰਖਾ ਵਰਤੀ ਹੈ। ਸੋ ਗੁਰਦੇਵ ਸਾਹਿਬ ਜੀ ਕਿਰਪਾ ਕਰ ਰਹੇ ਹਨ,
1: ਲੇਵਹੋ ਕੰਠ ਲਗਾਏ,
0: ਮਹਾਰਾਜ ਜੀਓ ਦਇਆ ਦੇ ਘਰ ਵਿੱਚ ਆਣ ਕਰਕੇ ਆਪਣੇ ਗੁਰਸਿੱਖਾਂ ਨੂੰ, ਆਪਣੇ ਪਿਆਰਿਆਂ ਨੂੰ, ਨਾਮ ਜਪੀਏ ਨੂੰ, ਨਾਮ ਰਸੀਆਂ ਨੂੰ ਆਪ ਜੀ ਕੰਠ ਨਾ ਲਗਾ ਲਓ। ਗੁਰਦੇਵ ਜੀ ਦਇਆ ਦੇ ਘਰ ਵਿੱਚ ਆਵੋ,
1: ਸਭ ਹਾਰ,
0: ਮਹਾਰਾਜ ਜਿੰਨੀਆਂ ਵੀ ਆਪਦਾ ਹਨ, ਜਿੰਨੇ ਵੀ ਦੁੱਖ ਹਨ, ਕਲੇਸ਼ ਹਨ, ਮਹਾਰਾਜ ਇਹਨਾਂ ਨੂੰ ਆਪ ਜੀ ਹਰ ਲਵੋ, ਨਾਸ਼ ਕਰ ਦਿਓ। ਸਤਿਗੁਰਾਂ ਦੇ ਪਾਸ ਨਿਤਾ ਪ੍ਰਤੀ ਬੇਨਤੀ ਕਰਿਆ ਕਰੀਏ ਭਾਈ, ਗੁਰਦੇਵ ਸਾਹਿਬ ਜੀ ਕਿਰਪਾ ਕਰੋ, ਦਇਆ ਦੇ ਘਰ ਵਿੱਚ ਆਵੋ, ਔਰ ਸਾਡੇ ਤੇ ਕਿਰਪਾ ਕਰਕੇ ਸਾਨੂੰ ਨਾਮ ਰੂਪੀ ਗਿਆਨ ਬਖਸ਼ਿਸ਼ ਕਰਕੇ ਅਬਦਾ ਦੂਰ ਕਰ ਦਿਓ।
1: ਨਾਨਕ ਨਾਮ ਧਿਆਏ,
0: ਹੇ ਵਾਹਿਗੁਰੂ ਨਿਰੰਕਾਰ ਜੀ ਦੇ ਸੱਚੇ ਨਾਮ ਨੂੰ ਜਦੋਂ ਜੀਵ ਧਿਆਉਂਦਾ ਹੈ, ਔਰ ਫਿਰ ਆਖਰ ਨੂੰ ਕਿਰਪਾ ਵਰਤ ਜਾਂਦੀ ਹੈ,
1: ਪ੍ਰਭ ਕਾ ਸਫਲ ਘਰ,
0: ਪ੍ਰਭੂ ਵਾਹਿਗੁਰੂ ਜੀ ਦੇ ਸੱਚੇ ਘਰ ਦੀ ਪ੍ਰਾਪਤੀ ਹੁੰਦੀ ਹੈ। ਗੁਰਦੇਵ ਜੀ ਨੇ ਕਿਰਪਾ ਕੀਤੀ, ਦਇਆ ਕੀਤੀ,
1: ਔਰ ਅਪਾਰ ਕਿਰਪਾ
0: ਕਿਰਪਾ ਕਰਕੇ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ, ਸੱਚੇ ਘਰ ਦੀ ਪ੍ਰਾਪਤੀ ਹੋ ਗਈ। ਖਾਲਸਾ ਜੀ, ਅੱਜ ਸੱਚੇ ਘਰ ਦੀ ਪ੍ਰਾਪਤੀ ਦੇ ਲਈ ਜੀਵ ਕਿੱਥੇ ਕਿੱਥੇ ਭੱਜਾ ਫਿਰਦਾ ਹੈ? ਅੱਜ ਸਾਨੂੰ ਕੋਈ ਸੱਚੇ ਘਰ ਦੀ ਪ੍ਰਾਪਤੀ ਤੇ ਨਹੀਂ, ਅੱਜ ਜਿਹੜੇ ਝੂਠੇ ਘਰ ਹਨ, ਜਿਹੜੇ ਮਹਿਲ ਮਾੜੀਆਂ ਹਨ, ਜੀਵ ਦਾ ਚਿੱਤ ਇੱਥੇ ਲੱਗਾ।
1: ਮਹੱਲਾ ਪੰਜਵਾਂ,
0: ਜਦੋਂ ਬਰਸ ਮੇਗ ਜੀ ਵਰਤੇ ਉਪਰੰਤ ਪੰਚਮ ਗੁਰਦੇਵ ਸਾਹਿਬ ਜੀ ਨੇ ਪਾਵਨ ਗੁਰਬਾਣੀ ਫਰਮਾਈ,
1: ਉੱਠੇ ਬੇਗ ਸੁਹਾਵਣੇ।
0: ਹਾਂ ਭਾਈ, ਉੱਠੇ ਵਰਸੇ ਮੇਘ, ਇਹ ਜਿਹੜੇ ਬੱਦਲਾਂ ਦੇ ਵਿੱਚੋਂ ਸੋਹਣੀ ਵਰਖਾ ਵਰਤੀ ਮਹਾਰਾਜ।
1: ਹੁਕਮ ਕੀਤਾ ਕਰਤਾਰ,
0: ਇਹ ਵੀ ਕਿਵੇਂ ਪਿਆ? ਵਾਹਿਗੁਰੂ ਜਦੋਂ ਕਰਤਾਰ ਅੰਤਰਜਾਮੀ ਵਾਹਿਗੁਰੂ ਜੀ ਨੇ ਆਪ ਦਇਆ ਦੇ ਘਰ ਵਿੱਚ ਆਣ ਕਰਕੇ ਡਾਢਾ ਹੁਕਮ ਕੀਤਾ ਹੈ।
1: ਰਿਜਕ ਉਪਾਇਓ ਨ ਅਗਲਾ,
0: ਭਾਈ ਰਿਜਕ ਉਪਾਇਓ। ਖਾਲਸਾ ਜੀਓ, ਇਸ ਪੰਕਤੀ ਨੂੰ ਬੜਾ ਧਿਆਨ ਨਾਲ ਵਾਚਿਓ। ਅੱਜ ਆਪਾਂ ਸਾਰੇ ਜੀ ਆਪਣੇ ਕੰਮਾਂ ਕਾਰਾਂ ਦੇ ਵਿੱਚ ਤਾਂ ਗੁਲਤਾਨ ਹਨ, ਵਾਰੰਵਾਰ ਸੁਣ ਰਹੇ ਹੋ, ਫਿਰ ਧਿਆਨ ਦਿਓ। ਆਪਾਂ ਸੋਚਦੇ ਹਾਂ ਧਨ ਦੇ ਲਈ, ਪਦਾਰਥਾਂ ਦੇ ਲਈ ਅਸੀਂ ਆਪਣੀ ਵਸਤੂ ਮਾਇਆ ਨੂੰ ਇਕੱਠੀ ਕਰ ਲਈਏ, ਅਸੀਂ ਆਪਣਾ ਪੇਟ ਭਰ ਕੇ ਸੌਂ ਸਕਦੇ ਹਾਂ। ਗੁਰਮੁਖੋ, ਰਹਿਰਾਜ ਸਾਹਿਬ ਦੇ ਵਿੱਚ ਪੜ੍ਹਦੇ ਹਾਂ ਨਾ, ਊਡੇ ਊਡ ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਨ ਖਲਾਵੈ ਕਵਨ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਕਦੇ ਮਨ ਵਿੱਚ ਯਾਦ ਕੀਤਾ ਹੈ ਆਪ ਜੀਆਂ ਨੇ? ਉਹ ਵਾਹਿਗੁਰੂ ਦਇਆ ਦੇ ਦਾਤੇ ਵਾਹਿਗੁਰੂ ਜੀ ਨੇ ਜਿਹੜੇ ਅਸਮਾਨ ਦੇ ਵਿੱਚ ਉੱਡ ਰਹੇ ਪੰਛੀ ਹਨ, ਊਡੇ ਊਡ ਆਵੈ ਸੈ ਕੋਸਾ, ਉਹ ਕਿੰਨੇ ਕੋਸ ਹਜ਼ਾਰਾਂ ਤੋਂ ਦੂਰ ਆਉਂਦੇ ਜਾਂਦੇ ਨੇ। ਆਵੈ ਸੈ ਕੋਸਾ, ਤਿਸ ਪਾਛੈ ਬਚਰੇ ਸ਼ਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ। ਕਦੇ ਸੋਚਿਓ ਭਾਈ, ਉਹਨਾਂ ਨੂੰ ਖਵਾਉਣ ਵਾਲਾ ਕਿਹੜਾ ਹੈ? ਉਹਨਾਂ ਨੂੰ ਚੋਗਾ ਦੇਣ ਵਾਲਾ ਕਿਹੜਾ ਹੈ? ਉਹਨਾਂ ਨੂੰ ਕੋਈ ਤਾਂ ਹੈ ਨਹੀਂ ਨਾ ਸੰਸਾਰ ਵਿੱਚ ਭਾਈ, ਇੱਕ ਵਾਹਿਗੁਰੂ ਹੀ ਤਾਂ ਹੈ ਜਿਹੜਾ ਉੱਡ ਰਹੇ ਪੰਛੀਆਂ ਨੂੰ ਵੀ ਦਾਣਾ ਪਾਣੀ ਦੇ ਰਿਹਾ ਹੈ। ਫਿਰ ਗੁਰਮੁਖੋ, ਉਹਨਾਂ ਨੂੰ ਜੇ ਦੇਣ ਵਾਲਾ ਰੱਬ ਹੈ, ਕਿ ਸਾਨੂੰ ਉਹ ਅਨਾਜ ਨਹੀਂ ਦੇਵੇਗਾ? ਅਸੀਂ ਆਪਣੀ ਭੁੱਖ ਨੂੰ ਏਡਾ ਕੁ ਵਧਾ ਲਿਆ, ਸਾਡੀ ਖਾਲਸਾ ਦੀ ਤ੍ਰਿਸ਼ਨਾ ਨਿਤਾ ਪ੍ਰਤੀ ਵਧੀ ਜਾ ਰਹੀ ਹੈ। ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ? ਖਾਲਸਾ ਜੀ, ਕਿਸੇ ਵਿਰਲੇ ਪੁਰਖ ਦੀ ਤ੍ਰਿਸ਼ਨਾ ਬੁਝੀ ਹੈ? ਨਹੀਂ ਤੇ ਸਾਡੀ ਤ੍ਰਿਸ਼ਨਾ ਨਿਤਰਾ ਪ੍ਰਤੀ ਵੱਧਦੀ ਜਾ ਰਹੀ ਹੈ। ਸੋ ਗੁਰਦੇਵ ਸਾਹਿਬ ਜੀ ਨੇ ਇਹ ਜਿਹੜਾ ਰਿਜਕ ਪੈਦਾ ਕੀਤਾ ਹੈ ਭਾਈ, ਸੋ ਇਹ ਮਹਾਰਾਜ ਆਪ ਦਇਆ ਕਰਕੇ ਜੀਵਾਂ ਤਾਈ ਦੇਣ ਵਾਲੇ ਹਨ।
1: ਠਾਂਡ ਪਈ ਸੰਸਾਰ,
0: ਖਾਲਸਾ ਜੀ, ਠਾਂਡ ਪਈ, ਹਿਰਦੇ ਨੂੰ ਠੰਡ ਪੈ ਜਾਵੇ, ਐਸਾ ਇੱਕੋ ਹੀ ਨਾਮ ਹੈ। ਗੁਰਮੁਖੋ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਹੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜੋ ਪੱਕਾ ਰੋਗੀ ਬਿਲ ਲਾਏ। ਮਹਾਰਾਜ ਜੀਓ, ਉਹ ਜਿਹੜਾ ਫਕੀਰ ਰੋਗੀ ਕੋੜੀ ਸੀ, ਜਦੋਂ ਆਪ ਜੀ ਦੇ ਦਰਸ਼ਨ ਹੋਏ, ਕਈ ਕਈ ਸਮੇਂ ਤੋਂ ਪਿਆ ਹੋਇਆ ਕੋੜ ਇੱਕ ਖਿਨ ਵਿੱਚ ਨਿਵਿਰਤ ਹੋ ਗਿਆ ਮਨ ਨੂੰ। ਖਾਲਸਾ ਜੀ, ਕਿੰਨਾ ਸਕੂਨ ਪ੍ਰਾਪਤ ਹੋਇਆ, ਕਿੰਨਾ ਆਨੰਦ ਆਇਆ। ਜਦੋਂ ਗੁਰਦੇਵ ਜੀ ਉਹਦੇ ਤੋਂ ਪਾਸੇ ਹੋਏ, ਮਹਾਰਾਜ ਥੋੜ੍ਹਾ ਜਿਹਾ ਦਰਸ਼ਨਾਂ ਤੋਂ ਓਹਲੇ ਹੋ ਗਏ, ਅਤੇ ਖਾਲਸਾ ਜੀ ਉਹ ਫਕੀਰ ਫਿਰ ਤੜਫਣ ਲੱਗ ਪਿਆ। ਆਖਿਆ, ਮਹਾਰਾਜ ਕਿਰਪਾ ਕਰੋ, ਕੋਈ ਮੇਰੇ ਪਾਸ ਨਹੀਂ ਆਉਂਦਾ, ਮੇਰੇ ਪਾਸ ਕੁਹੜ ਦੇ ਕਰਕੇ ਬਦਬੂ ਆਉਂਦੀ ਹੈ, ਸੰਸਾਰ ਦੇ ਜੀਵ ਮੈਨੂੰ ਨਕਾਰ ਦਿੰਦੇ ਨੇ, ਕਿਰਪਾ ਕਰੋ ਗੁਰਦੇਵ ਜੀ, ਮੈਨੂੰ ਦਇਆ ਕਰਕੇ ਗਲਵਕੜੀ ਵਿੱਚ ਲੈ ਲਓ, ਮਹਾਰਾਜ ਮੈਨੂੰ ਤਾਰ ਦਿਓ, ਮੈਨੂੰ ਤੁਹਾਨੂੰ ਵੇਖ ਕਰਕੇ, ਦਰਸ਼ਨ ਕਰਕੇ ਸਕੂਨ ਪ੍ਰਾਪਤ ਹੋਇਆ। ਸੋ ਖਾਲਸਾ ਜੀ, ਇਹ ਹਿਰਦਿਆਂ ਨੂੰ ਠਾਰਨ ਵਾਲੀ ਇੱਕ ਪਾਵਨ ਗੁਰਬਾਣੀ ਹੈ। ਸੋ ਪਾਵਨ ਗੁਰਬਾਣੀ ਤੋਂ ਜੇ ਵਾਂਝੇ ਜਾਵਾਂਗੇ, ਜਿਵੇਂ ਖਾਲਸਾ ਜੀ ਮੱਕੇ ਤੋਂ ਪਰਾਂ ਉਜਾੜ ਹੈ, ਇਵੇਂ ਸੱਚਖੰਡ ਤੋਂ ਪਰਾਂ ਸਾਡੇ ਲਈ ਉਜਾੜ ਹੈ।
1: ਤਨ ਮਨ ਹਰਿਆ ਹੋਇਆ,
0: ਖਾਲਸਾ ਜੀ ਤਨ ਔਰ ਮਨ ਇਹ ਕਿਵੇਂ ਹਰਿਆ ਹੋਵੇਗਾ? ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਵਾਹਿਗੁਰੂ ਜੀ ਦੇ ਨਾਮ ਨੂੰ ਹੁਕਮ ਨੂੰ ਮੰਨ ਕਰਕੇ ਖਾਲਸਾ ਜੀਓ ਇਹ ਹਰਿਆ ਹੋ ਜਾਂਦਾ ਹੈ। ਖਾਲਸਾ ਜੀ, ਜਦੋਂ ਮਨ ਤਨ ਹਰਿਆ ਹੋ ਜਾਂਦਾ ਹੈ, ਫਿਰ ਖਾਲਸਾ ਜੀ ਇੱਕ ਵੱਖਰਾ ਹੀ ਆਨੰਦ ਹੈ।
1: ਸਿਮਰਤ ਅਗਮ ਅਪਾਰ,
0: ਮਹਾਰਾਜ ਸਿਮਰਤ ਸਿਮਰਣਾ ਹੈ ਭਾਈ। ਗੁਰਮੁਖੋ, ਜਿਹੜੇ ਸਿਮਰਨ ਕਰਦੇ ਨੇ, ਆਪ ਜੀ ਕਹਿੰਦੇ ਉਹ ਸੰਤ ਕੌਣ ਹੁੰਦੇ ਨੇ? ਅਸੀਂ ਸੰਸਾਰੀ ਜੀਵ ਸੰਤਾਂ ਨੂੰ ਵਾਰ ਵਾਰ ਨਮਸਕਾਰ ਦੇ ਹਾਂ। ਗੁਰਮੁਖੋ, ਸੰਤ ਵੀ ਤਾਂ ਇਹੀ ਬਚਨ ਕਹਿੰਦੇ ਨੇ ਨਾ, ਜਿਹੜਾ ਸਿਮਰਨ ਕਰ ਲਵੇ, ਨਿਮਰਤਾਵਾਨ ਹੋ ਜਾਵੇ, ਤਿਆਗੀ ਹੋ ਜਾਵੇ, ਵੈਰਾਗੀ ਹੋ ਜਾਵੇ, ਉਹੀ ਸੰਤ ਹੈ। ਗੁਰਮੁਖੋ, ਸਿਮਰਤ ਅਗਮ ਅਪਾਰ, ਮਹਾਰਾਜ ਕਿਰਪਾ ਕਰਦੇ ਹੋ ਅਗਮ ਅਪਾਰ ਵਾਹਿਗੁਰੂ ਜੀ ਨੂੰ ਜਦੋਂ ਵਾਰ ਵਾਰ ਸਿਮਰਦੇ ਹਾਂ, ਵਾਰ ਵਾਰ ਜਪਦੇ ਹਾਂ, ਤੇ ਭਾਈ ਇੱਕ ਦਿਨ ਉਹਦਾ ਹੀ ਰੂਪ ਹੋ ਜਾਂਦੇ ਹਾਂ। ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਛ ਨਾ ਹੀ, ਜਲ ਤੇ ਉਪਜ ਤਰੰਗ ਜਿਉਂ ਜਲ ਹੀ ਵਿਖੈ ਸਵਾਹੇ। ਮਹਾਰਾਜ ਜਿਵੇਂ ਲੂਣ ਦੀ ਡਲੀ ਸਮੁੰਦਰ ਤੋਂ ਉਤਪੰਨ ਹੋਈ, ਜਦੋਂ ਵਾਹਿਗੁਰੂ ਜੀ ਉਹ ਸਮੁੰਦਰ ਦੇ ਵਿੱਚ ਗਈ, ਅਕਾਲ ਪੁਰਖ ਵਾਹਿਗੁਰੂ ਉਹ ਉਹਦੇ ਵਿੱਚ ਹੀ ਅਭੇਦ ਹੋ ਗਈ। ਸੰਸਾਰ ਦੇ ਜੀ ਪੁੱਛਣ ਲੱਗੇ ਕਿੱਥੇ ਗਈ, ਕਹਿੰਦੇ ਜਿਸ ਸਮੁੰਦਰ ਵਿੱਚ ਉਹਨੇ ਜਨਮ ਲਿਆ ਆਖਰ ਨੂੰ ਉਸ ਸਮੁੰਦਰ ਵਿੱਚ ਹੀ ਸਮਾ ਗਈ। ਸੋ ਐਸੇ ਵਾਹਿਗੁਰੂ ਜੀ ਨੂੰ ਵਾਰੰਵਾਰ ਸਿਮਰ ਕਰਨਾ ਚਾਹੀਦਾ ਹੈ।
1: ਕਰ ਕਿਰਪਾ ਪ੍ਰਭ ਆਪਣੀ,
0: ਵਾਹਿਗੁਰੂ ਜੀ ਕਰੋ ਕਿਰਪਾ, ਦਇਆ ਦੇ ਘਰ ਵਿੱਚ ਆਓ, ਐਸੀ ਡਾਢੀ ਕਿਰਪਾ ਕਰੋ ਜਿਹੜੇ ਅਸੀਂ ਸੰਸਾਰੀ ਜੀਵ ਤੁਹਾਡੇ ਨਾਮ ਤੋਂ ਭੁੱਲ ਗਏ।
1: ਸੱਚੇ ਸਿਰਜਣਹਾਰ,
0: ਸੱਚਾ ਸਿਰਜਣਹਾਰ ਵਾਹਿਗੁਰੂ ਜਿਹੜਾ ਸਾਰੇ ਜੀਵਾਂ ਨੂੰ ਸਿਰਜਣਹਾਰਾ ਹੈ, ਥਾਪ ਰਿਹਾ ਹੈ, ਬਣਾ ਰਿਹਾ ਹੈ। ਗੁਰਮੁਖੋ ਆਪ ਜੀ ਕਿੱਡੀ ਸੋਹਣੀ ਕੁਦਰਤ ਵੇਖਦੇ ਹੋ, ਜਾਂ ਕਿੱਡਾ ਸੋਹਣਾ ਅਸਮਾਨ ਹੈ, ਆਕਾਸ਼ ਹੈ, ਇਤਿਆਦਿਕ ਸੋਹਣੇ ਸੋਹਣੇ ਜੀਵ ਹਨ। ਸੰਸਾਰ ਦੀ ਕੁਦਰਤ ਕਿੱਡੀ ਖੂਬ ਹੈ, ਆਪ ਦੀ ਝਾਤ ਮਾਰੋ। ਉਹ ਰੱਬ ਵਾਹਿਗੁਰੂ ਜੀ ਨੇ ਕਿੰਨੀਆਂ ਕੁ ਸਿਰਜਣਹਾਰੇ ਨੇ ਕੁਦਰਤਾਂ ਬਣਾਈਆਂ ਹੋਣਗੀਆਂ। ਮਹਾਰਾਜ ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਨ ਜੋਰ। ਇੱਕ ਧਰਤੀ ਨਹੀਂ, ਬੇਅੰਤ ਬੇਅੰਤ ਧਰਤੀਆਂ ਹਨ। ਇੱਕ ਆਕਾਸ਼ ਨਹੀਂ, ਬੇਅੰਤ ਬੇਅੰਤ ਆਕਾਸ਼ ਹਨ। ਪਾਤਾਲਾਂ ਪਾਤਾਲ, ਲੱਖ ਆਗਾਸਾ ਆਗਾਸ਼, ਵਾਹਿਗੁਰੂ ਲੱਖ ਹੀ ਆਗਾਸ ਹਨ, ਲੱਖ ਹੀ ਪਤਾਲ ਹਨ। ਸੋ ਹਿਰ ਸਿਰਜਣ ਹਾਰੇ ਵਾਹਿਗੁਰੂ ਨੇ ਪਤਾ ਨਹੀਂ ਕਿੰਨੀਆਂ ਕੁ ਵਸਤੂਆਂ ਪੈਦਾ ਕੀਤੀਆਂ ਹਨ। ਜੋ ਵਾਹਿਗੁਰੂ ਲੋੜ ਹੈ, ਜੋ ਚਾਹੁੰਦਾ ਹੈ ਵਾਹਿਗੁਰੂ ਉਹੀ ਹੁੰਦਾ ਹੈ ਭਾਈ। ਸੋ ਕਰ ਹੈ ਵਾਹਿਗੁਰੂ ਉਹੀ ਕਰਨ ਵਾਲਾ ਹੈ।
1: ਨਾਨਕ ਸਦ ਬਲਿਹਾਰ,
0: ਨਾਨਕ ਜੀ ਹੇ ਨਾਨਕ ਪਦ ਦੇ ਕਰਕੇ ਸਦ ਬਲਿਹਾਰ ਨੇ, ਵਾਰਨੇ ਜਾਮਦੇ ਹਾਂ ਉਹਨਾਂ ਗੁਰਸਿੱਖਾਂ ਦੇ ਪਾਸੋਂ ਜਿਹੜੇ ਵਾਹਿਗੁਰੂ ਜੀ ਦੇ ਨਾਮ ਨੂੰ ਸਥਿਰ ਸਦਾ ਹੀ ਵਾਰੰਵਾਰ ਧਿਆ ਰਹੇ ਹਨ। ਪੌੜੀ ਇਹ ਚੌਥੇ ਪਾਤਸ਼ਾਹ ਜੀ ਮਹਾਰਾਜ ਸਮਾਪਤੀ ਦੇ ਵਿੱਚ ਫੇਰ ਆਪਣੀ ਪਾਵਨ ਗੁਰਬਾਣੀ ਦੀ ਪੌੜੀ ਦੇ ਨਾਲ ਇਸ ਨੂੰ ਸ਼ੁੱਧ ਆਖਰ ਤਾਈਂ ਸਮਾਪਤੀ ਕਰ ਰਹੇ ਹਨ। ਵਾਹਿਗੁਰੂ ਜੀ ਵੱਡੇ ਆਪ ਹੋ, ਅਗਮਤਾ ਗਮ ਤੋਂ ਰਹਿਤ ਹੋ। ਗੁਰਮੁਖੋ ਵੱਡਾ ਤੇਰਾ ਦਰਬਾਰ, ਮਹਾਰਾਜ ਸੱਚਾ ਤੁਧ ਤਖਤ, ਸਿਰ ਸਾਹਾਂ ਪਾਤਸ਼ਾਹੋ ਨਿਹਚੁਲ ਚੌਰ ਛੱਤ। ਮਹਾਰਾਜ ਜੀ ਤੁਹਾਡਾ ਵੱਡਾ ਦਰਬਾਰ ਹੈ, ਵੱਡੀ ਸ਼ੋਹਰਤ ਹੈ, ਮਹਾਰਾਜ ਵੱਡੀ ਦਾਤ ਹੈ। ਆਪ ਜੀ ਵੇਖਦੇ ਹੋ ਖਾਲਸਾ ਜੀ, ਮੀਰੀ ਪੀਰੀ ਦੇ ਮਾਲਕ ਛੱਠਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਪਾਤਸ਼ਾਹ ਦੇ ਵੇਲੇ ਕੀ ਬਾਦਸ਼ਾਹ ਅਕਬਰ ਦੇ ਜਿੱਥੇ ਪਰਿਵਾਰ ਦੇ ਵਿੱਚੋਂ ਜਹਾਂਗੀਰ ਬਾਦਸ਼ਾਹ ਹੋਇਆ, ਸ਼ਾਹਜਹਾਂ ਹੋਇਆ, ਇਤਿਹਾਸ ਉਹਨਾਂ ਦੇ ਕਿੱਡੇ ਕਿਲੇ ਮਨਾਰੇ ਹੋਇਆ ਕਰਦੇ ਸਨ, ਉਹਨਾਂ ਦੇ ਰਾਜਭਾਗ ਹੋਇਆ ਕਰਦੇ ਸਨ। ਉਹਨਾਂ ਦੇ ਰਾਜਭਾਗ ਅੱਜ ਕਿਤੇ ਦਿਖਾਈ ਨਹੀਂ ਪੈਂਦੇ। ਖਾਲਸਾ ਜੀਓ ਉਸ ਸਮੇਂ ਦੇ ਵੱਡਾ ਆਗਮ ਵਾਹਿਗੁਰੂ ਗਮਤਾ ਤੋਂ ਰਹਿਤ ਅਕਾਲ ਪੁਰਖ ਅੰਤਰਜਾਮੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਦਾ ਸਰਵ ਉੱਚ ਤਖਤ ਸਿਰਮੌਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਅੱਜ ਵੀ ਸੋਭਾ ਪਾ ਰਹੇ ਹਨ। ਸੋ ਗੁਰਦੇਵ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹ ਵੱਡੇ ਹਨ, ਅਗਮਤਾ ਤੋਂ ਰਹਿਤ ਹਨ। ਗੁਰਦੇਵ ਜੀ ਦੇ ਤਾਂ ਹੀ ਜਿੱਥੇ ਬਾਦਸ਼ਾਹ ਕਹਿੰਦਾ ਸੀ ਮਹਾਰਾਜ ਆਪ ਜੀ ਸੁੰਦਰ ਪਗੜੀ ਨਹੀਂ ਸਜਾ ਸਕਦੇ, ਗੁਰਦੇਵ ਜੀ ਨੇ ਸੁੰਦਰ ਪਗੜੀ ਸਜਾਈ। ਮਹਾਰਾਜ ਘੋੜੇ ਤੇ ਨਹੀਂ ਚੜ ਸਕਦੇ, ਆਪ ਜੀ ਵੱਡੇ ਆਗਮ ਹੋ, ਗਮਤਾ ਤੋਂ ਰਹਿਤ ਹੋ। ਆਪ ਜੀ ਮਹਾਰਾਜ ਕਿਸੇ ਸੰਸਾਰ ਦੇ ਜੀਵਾਂ ਦੇ ਹੱਕ ਦੇ ਵਿੱਚ ਨਹੀਂ ਆ ਸਕਦੇ, ਕਿਸੇ ਦੇ ਮਹਾਰਾਜ ਹਿਰਦੇ ਦੀ ਜਿਹੜੀ ਮਨਸ਼ਾ ਉਹ ਪੂਰੀ ਕਿਵੇਂ ਕਰ ਦਿਓ ਜਿਹੜਾ ਆਪ ਜੀ ਦਾ ਨਹੀਂ।
1: ਵੱਡੀ ਵਡਿਆਈ
0: ਮਹਾਰਾਜ, ਤੇਰੀ ਵੱਡੀ ਵਡਿਆਈ ਹੈ। ਵੱਡੀ ਵਡਿਆਈ ਸਤਿਗੁਰੂ ਉਹਨੂੰ ਪ੍ਰਾਪਤ ਹੁੰਦੀ ਹੈ ਜਿਹੜੇ ਹਿਰਦੇ ਦੇ ਵਿੱਚ ਤੇਰਾ ਵੱਡਾ ਨਾਮ ਆ ਗਿਆ।
1: ਗੁਰ ਸ਼ਬਦੀ ਵੇਖ ਵਿਗਸਿਆ,
0: ਮਹਾਰਾਜ ਗੁਰੂ ਦੇ ਸ਼ਬਦ ਦੇ ਨਾਲ ਹਿਰਦਾ ਜਿਹੜਾ ਸੀ ਖਾਲਸਾ ਜੀ ਵਿਗਸਿਆ, ਖਿੜ ਗਿਆ। ਮਹਾਰਾਜ ਜੀਓ ਨਾਮ ਰੂਪੀ ਬਾਂਦ ਰੂਪੀ ਜਦੋਂ ਤੀਰ ਹਿਰਦੇ ਵਿੱਚ ਵੱਜਿਆ, ਸੋ ਖਾਲਸਾ ਜੀ ਹਿਰਦਾ ਵਿਗਸਿਆ, ਕਮਲ ਵਾਂਗ ਖਿੜ ਗਿਆ। ਕਮਲ ਦੇ ਵਾਂਗ, ਕੌਲ ਫੁੱਲ ਦੇ ਵਾਂਗ ਗੁਰਦੇਵ ਸਤਿਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਰਪਾ ਕੀਤੀ ਹੈ। ਮਹਾਰਾਜ ਕਹਿੰਦੇ ਗੁਰ ਸ਼ਬਦੀ ਵੇਖ ਵਿਗਸਿਆ, ਮਹਾਰਾਜ ਹਿਰਦਾ ਕਮਲ ਦੀ ਨਿਆਈ ਖਿੜ ਗਿਆ ਹੈ।
1: ਅੰਤਰ ਸ਼ਾਂਤ ਆਈ,
0: ਮਹਾਰਾਜ ਹਿਰਦੇ ਦੇ ਅੰਦਰ ਸ਼ਾਂਤੀ ਆ ਗਈ। ਸਤਿਗੁਰੂ ਜੀ ਕੈਸੀ ਸ਼ਾਂਤੀ ਹੈ, ਗੁਰਮੁਖੋ ਸ਼ਾਂਤੀ ਉਹ ਹੈ ਜਿਹੜੀ ਸਾਰੇ ਬੰਨਿਓ ਉਪਰਾਮਤਾ ਆ ਜਾਵੇ। ਮਨ ਭਟਕਦਾ ਹੈ, ਭਟਕਣਾ ਤੋਂ ਰਹਿਤ ਹੋ ਗਿਆ। ਗੁਰਦੇਵ ਜੀ ਉਹ ਤ੍ਰਿਸ਼ਨਾ ਜਿਹੜੀ ਮਿਟ ਜਾਵੇ, ਜੀਵ ਤ੍ਰਿਪਤ ਹੋ ਜਾਵੇ। ਗੁਰਮੁਖੋ ਅੱਜ ਅਸੀਂ ਤ੍ਰਿਪਤ ਨਹੀਂ ਹਾਂ, ਕੋਈ ਮੰਨੇ ਚਾਹੇ ਨਾ ਮੰਨੇ, ਕੋਈ ਕਹੇ ਚਾਹੇ ਨਾ ਕਹੇ, ਸਾਨੂੰ ਆਪ ਨੂੰ ਦਿਸਣਾ ਚਾਹੀਦਾ ਹੈ, ਹੋਰ ਕੋਈ ਨਹੀਂ। ਆਪਾਂ ਆਪਣੇ ਹਿਰਦੇ ਦੇ ਅੰਦਰ ਝਾਤੀ ਮਾਰੀਏ, ਇਹ ਸਰੀਰ ਨੂੰ ਪੁੱਛੀਏ, ਇਹ ਸਰੀਰਾ ਮੇਰਿਆ, ਇਸ ਜੱਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜੱਗ ਮਹਿ ਆਇਆ। ਗੁਰਦੇਵ ਜੀਓ ਅਸੀਂ ਇਸ ਸੰਸਾਰ ਵਿੱਚ ਆਉਣ ਕਰਕੇ ਕੋਈ ਐਸਾ ਕਰਮ ਹੀ ਨਹੀਂ ਕੀਤਾ ਜਿਹਦੇ ਨਾਲ ਹਿਰਦੇ ਅੰਦਰ ਸ਼ਾਂਤੀ ਆ ਜਾਵੇ। ਗੁਰਦੇਵ ਸਾਹਿਬ ਜੀਓ ਸ਼ਾਂਤੀ ਉਹਨਾਂ ਗੁਰੂ ਕੇ ਪਿਆਰਿਆਂ ਦੇ ਹਿਰਦੇ ਦੇ ਵਿੱਚ ਹੈ, ਜਿੱਥੇ ਭਾਈ ਸੁਬੇਗ ਸਿੰਘ ਜੀ, ਸਹਿਬਾਜ ਸਿੰਘ ਜੀ, ਬਾਬਾ ਬੰਦਾ ਸਿੰਘ ਜੀ ਬਹਾਦਰ ਤੇ ਪੁੱਤਰ ਬਾਬਾ ਅਜੈ ਸਿੰਘ ਜੀ। ਵੇਖੋ ਖਾਲਸਾ ਜੀ, ਪਿਤਾ ਦੇ ਸਨਮੁਖ ਪੁੱਤਰ ਨੂੰ ਸ਼ਹੀਦ ਕੀਤਾ ਜਾ ਰਿਹਾ ਹੈ, ਉਹਨਾਂ ਦਾ ਕਲੇਜਾ ਕੱਢ ਕਰਕੇ ਮੁੱਖ ਵਿੱਚ ਪਾਇਆ ਜਾ ਰਿਹਾ ਹੈ। ਖਾਲਸਾ ਜੀ ਇਹ ਸ਼ਾਂਤੀ ਹੈ, ਹਿਰਦਾ ਜਦੋਂ ਸ਼ਾਂਤ ਹੋ ਜਾਵੇ, ਉਪਰਾਮ ਹੋ ਜਾਵੇ ਹਿਰਦਾ ਕਿਸੇ ਪਾਸਿਓਂ, ਖਾਲਸਾ ਜੀ ਕਿਸੇ ਤਪਸ਼ ਦੇ ਵਿੱਚ, ਕਿਸੇ ਖਾਲਸਾ ਜੀ ਸੰਸਾਰ ਦੇ ਕੰਮਾਂ ਕਾਰਾਂ ਦੇ ਵਿੱਚ ਜਦੋਂ ਮਿਟ ਜਾਂਦਾ ਹੈ, ਉਦੋਂ ਸ਼ਾਂਤੀ ਪਦ ਦੀ ਪ੍ਰਾਪਤੀ ਹੋ ਜਾਂਦੀ ਹੈ।
1: ਸਭ ਆਪੇ ਆਪ ਵਰਤਦਾ,
0: ਵਾਹਿਗੁਰੂ ਜੀਓ ਸਭ ਆਪੇ ਆਪ ਵਰਤਦਾ, ਮਹਾਰਾਜ ਜਿਹੜਾ ਤੇਰਾ ਕੀਤਾ ਹੋਇਆ ਹੈ ਇਹ ਸਾਰੇ ਬੰਨੇ ਵਰਤ ਰਿਹਾ ਹੈ, ਕੋਈ ਆਵਰੀ ਤੋਂ ਬਾਹਰਾ ਨਹੀਂ। ਮਹਾਰਾਜ ਜਿਹੜਾ ਤੁਹਾਡੇ ਨਾਮ ਨੂੰ ਜਪਦਾ ਹੈ, ਗੁਰਦੇਵ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਉਹਨਾਂ ਦੇ ਵਿੱਚ ਤੁਸੀਂ ਆਪ ਵਰਤਦੇ ਹੋ, ਭਾਵੇਂ ਆਪ ਜੀ ਭਗਤ ਸਾਹਿਬਾਨਾਂ ਦੀ ਸਾਖੀ ਵੇਖ ਲਓ ਤੇ ਭਾਵੇਂ ਕਿਸੇ ਗੁਰੂ ਕੇ ਪਿਆਰੇ ਦੀ ਸਾਖੀ ਵੇਖ ਲਓ, ਭਾਈ ਜੋਗਾ ਮਹਾਰਾਜ ਮੈਂ ਤੇਰੇ ਜੋਗਾ ਤੇ ਸਤਿਗੁਰੂ ਫਿਰ ਵਿੱਚ ਵਰਤੇ, ਭਾਈ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਨੇ ਵਿੱਚ ਵਰਤ ਕਰਕੇ ਉਸ ਦੀ ਰੱਖਿਆ ਕੀਤੀ ਹੈ। ਭਾਈ ਜਿਹੜੇ ਗੁਰੂ ਕੇ ਪਿਆਰੇ ਸਿੱਖ ਗੁਰੂ ਦੇ ਹੋ ਜਾਣ, ਫਿਰ ਗੁਰੂ ਜੀ ਦਇਆ ਦੇ ਘਰ ਵਿੱਚ ਆਉਣ ਕਰਕੇ ਗੁਰਸਿੱਖਾਂ ਦੇ ਵਿੱਚ ਆਪ ਵਰਤਦੇ ਨੇ। ਭਾਈ ਗੁਰਮੁਖੋ ਕਈ ਸੰਤ ਜਨ, ਮਹਾਤਮਾ ਜਨ, ਜਿਨ੍ਹਾਂ ਦੇ ਵੱਲ ਵੇਖ ਕਰਕੇ ਸਾਡਾ ਸੀਸ ਆਪਣੇ ਆਪ ਝੁੱਕ ਜਾਂਦਾ ਹੈ ਨਾ, ਗੁਰਮੁਖੋ ਉਹਨਾਂ ਵਿੱਚ ਗੁਰੂ ਕਲਗੀਆਂ ਵਾਲੇ ਵਰਤ ਰਹੇ ਹੁੰਦੇ ਨੇ। ਸੋ ਖਾਲਸਾ ਜੀ ਇਹਦੇ ਵਿੱਚ ਕੋਈ ਭੇਦ ਨਹੀਂ ਹੋਇਆ ਕਰਦਾ। ਮਹਾਂਪੁਰਖ ਜਿੱਥੇ ਇੱਕ ਅਸ਼ਟਾਵਕਰ ਗੀਤਾ ਜਿਹਦੇ ਵਿੱਚ ਬਚਨ ਆਉਂਦਾ ਹੈ, ਜਦੋਂ ਆਪਾਂ ਉਸ ਪ੍ਰਾਣ ਨੂੰ ਵਾਟਦੇ ਤੇ ਬੜਾ ਸੋਹਣਾ ਸ਼ਬਦ ਹੈ ਕਿ ਖੁਦਾ ਦੇ ਬਣਾਏ ਹੋਏ ਜਿਹੜੇ ਜੀਵ ਹਨ, ਉਹਨਾਂ ਜੀਵਾਂ ਦੇ ਵਿੱਚ ਇੱਕ ਉਹ ਮਹਾਤਮਾ ਜਨ ਹੋਇਆ ਕਰਦੇ ਨੇ ਜਿਹੜੇ ਸੂਸ਼ਮ ਔਰ ਸਥੂਲ ਸਰੀਰ ਦਾ ਗਿਆਤ ਰੱਖ ਕਰਕੇ ਇਹਦੇ ਤੋਂ ਉੱਪਰ ਉੱਠ ਜਾਂਦੇ ਨੇ। ਜਦੋਂ ਉਹਦੇ ਤੋਂ ਉੱਪਰ ਚਲੇ ਜਾਂਦੇ ਨੇ, ਉਹਨਾਂ ਦੇ ਵਿੱਚ ਫਿਰ ਸਵਾਮੀ ਆਪ ਵਰਤਦਾ ਹੈ, ਉਹਨਾਂ ਦੇ ਕੀਤੇ ਹੋਏ ਕੰਮਾਂ ਦੇ ਵਿੱਚ ਆਪ ਵਾਹਿਗੁਰੂ ਸਹਾਈ ਹੁੰਦਾ ਹੈ। ਪ੍ਰਾਤਨ ਮਹਾਂਪੁਰਖ ਕਿਆ ਕਰਦੇ ਸਨ, ਜਦੋਂ ਜੀਵ ਅੰਮ੍ਰਿਤ ਵੇਲੇ ਉੱਠੇ, ਉੱਠ ਕਰਕੇ ਅਰਦਾਸ ਬੇਨਤੀ ਕਰਕੇ ਕਮਰ ਕੱਸਾ ਕਰੇ। ਪੁੱਛਣ ਵਾਲਿਆਂ ਪੁੱਛਿਆ ਕਿਵੇਂ, ਕਿਉਂ? ਕਹਿੰਦੇ ਕਮਰ ਕੱਸਾ ਕਰਕੇ ਅਰਦਾਸ ਕਰਨੀ ਹੈ ਵਾਹਿਗੁਰੂ, ਇਹ ਸਰੀਰ ਰੂਪੀ ਰੱਥ ਤਿਆਰ ਹੈ ਵਾਹਿਗੁਰੂ, ਇਹ ਕਮਰ ਕੱਸਾ ਲੱਗ ਚੁੱਕਾ ਹੈ, ਆਪ ਜੀ ਦਇਆ ਦੇ ਘਰ ਵਿੱਚ ਆਓ, ਸੰਸਾਰ ਪਰਿਵਾਰ ਦੇ ਵਿੱਚ ਵਿਚਰਨ ਦੇ ਲਈ ਆਪ ਜੀ ਇਹਦੇ ਵਿੱਚ ਪ੍ਰਵੇਸ਼ ਕਰੋ। ਜਿਹੜੀ ਮਹਾਰਾਜ ਤੁਹਾਡੇ ਮਨ ਨੂੰ ਭਾਉਂਦੀ ਵਸਤੂ ਹੈ, ਤੁਹਾਡੇ ਮਨ ਨੂੰ ਭਾਉਂਦਾ ਕਾਰਜ ਹੈ, ਉਹ ਆਪ ਜੀ ਇਸ ਗੰਧਲ ਸਰੀਰ ਤੋਂ ਕਰਵਾ ਲੈਣਾ। ਮਹਾਂਪੁਰਖ ਐਸੇ ਬਚਨ ਕਰਿਆ ਕਰਦੇ ਸਨ ਕਿ ਫਿਰ ਸਤਿਗੁਰੂ ਸਵਾਮੀ ਦੀ ਕਿਰਪਾ ਕਰਦੇ ਨੇ, ਸਰੀਰਾਂ ਦੇ ਵਿੱਚ ਆਪ ਵਰਤਦੇ ਨੇ, ਆਪ ਸਹਾਈ ਹੋਆ ਸੱਚੇ ਦਾ ਸੱਚਾ ਢੋਆ।
1: ਆਪੇ ਹੈ ਭਾਈ,
0: ਉਹ ਵਾਹਿਗੁਰੂ ਆਪ ਹੀ ਹੈ ਭਾਈ, ਜਿਹੜਾ ਜੀਵਾ ਜੰਤੂਆਂ ਦੇ ਵਿੱਚ, ਪਸ਼ੀ ਪੰਛੂਆਂ ਦੇ ਵਿੱਚ, ਇਤਿਆਦਿਕ ਸਾਰਿਆਂ ਦੇ ਵਿੱਚ ਹੈ। ਘੱਟ ਘੱਟ ਮੈਂ ਹਰ ਜੂ ਵਸੈ, ਮਹਾਰਾਜ ਜ਼ਰੇ ਜ਼ਰੇ ਦੇ ਵਿੱਚ ਵਸ ਰਿਹਾ ਹੈ। ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ, ਵਾਹਿਗੁਰੂ ਤੂੰ ਸਾਰਿਆਂ ਦੀ ਪੀੜਾ ਨੂੰ ਜਾਣਨ ਵਾਲਾ ਹੈ, ਸਾਰਿਆਂ ਦੇ ਹਿਰਦੇ ਦੀ ਨੂੰ ਜਾਣਨ ਵਾਲਾ ਹੈ, ਸੋ ਆਪ ਹੀ ਹੈ ਭਾਈ।
1: ਆਪ ਨਾਥ ਸਭ ਨਥੀਅਨ,
0: ਮਹਾਰਾਜ ਆਪ ਜੀ ਨਾਥ ਹੋ, ਨਾਥਾਂ ਦੇ ਨਾਥ ਹੋ, ਸਿਰਮੌਰ ਹੋ, ਔਰ ਸਾਰੇ ਜੀਵ ਨਾਥੀਅਨ ਹਨ। ਇਹਦੀ ਕਥਾ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਕਰਿਆ ਕਰਦੇ ਸਨ। ਕਹਿੰਦੇ ਸਨ ਭਾਈ ਨਾਥੀਅਨ ਤੋਂ ਭਾਵ ਜਿਵੇਂ ਇੱਕ ਜੀਵ ਇਸਤਰੀ ਦੇ ਲਈ ਉਹਦਾ ਪੁਰਸ਼ ਉਹਦਾ ਪਤੀ ਹੀ ਰੱਬ ਹੈ, ਸਭ ਕੁਝ ਉਹਦਾ ਪਤੀ ਹੀ ਹੈ। ਜੇ ਇਸਤਰੀ ਨੇ ਆਪਣੇ ਪਤੀ ਦੀ ਭਾਵਨਾ ਦੇ ਨਾਲ ਸੇਵਾ ਕਮਾ ਲਈ, ਉਹਦੀ ਸੇਵਾ ਕਰ ਲਈ, ਖਾਲਸਾ ਜੀਓ ਉਹਨੂੰ ਪਤੀ ਵਿੱਚੋਂ ਸਭ ਕੁਝ ਪ੍ਰਾਪਤ ਹੋ ਜਾਵੇਗਾ, ਕਿਉਂਕਿ ਜੀਵ ਇਸਤਰੀ ਆਪਣੇ ਪਤੀ ਦੀ ਹੈ। और जिहड़ा पुरश है पति है वह अकाल पुरख वाहिगुरु जी की एक जिंदड़ी है निमाणी है। किवें खालसा जीओ एक अकाल पुरख अंतरजामी साडा सारियां दा खसम है, असी उहदे निमाणी दियां नाथनियां हाँ, उहदियां सिख हाँ, उहदे बच्चे हाँ भाई, असी जिंदड़ियां हाँ, वह वाहिगुरु साडा जिंद है।
1: सब हुकम चलाई
0: महाराज इन्हां सारियां दे विच तेरा हुक्म वरतदा है, महाराज इन्हां सारियां दे विच तेरी दया वरतदी है। कोई संसार की ऐसी खेड नहीं जिहदे विच अकाल पुरख अंतरजामी का नाम ना वसदा होवे। भाई सारियां दे विच वसदा है, पर पछाणन की लोड़ है, मानन की लोड़ है। जिन्हां ने पछाण लिया मान लिया खालसा जीओ अकाल पुरख अंतरजामी त्रुट जांदे ने। जिन्हां ने जाणिया कि तू खसम है वाहिगुरु साडा, तू साडा पिता है, असी सारे तेरे बच्चे हाँ, हम एक सके बारक वाहिगुरु, असी सारे तेरे ते बच्चे हाँ ना। जदों असी ये बचन नूं धारण कर लिया, जान लिया, पछाण लिया, मान लिया,
1: नानक हर भाव सो करे,
0: जिहड़ा वाहिगुरु धन गुरु नानक साहिब जी नूं भा जावे, सो ऐसे डाढे कार करने चाहिए हन। सो गुरदेव साहिब जी नूं भावे ते भाई उह कारजां दे विच सफलता ही हुंदी आ जिहड़े कारज गुरु ने सानूं सिक्ख्या अनुसार दित्ते। कोई संसार दे अंदर ऐसा कार जिहड़ा असी कर लईए जिहड़ा गुरु नूं पाउंदा होवे ते सारा जगत प्रशंसा करदा है। कीते हुए बुरे कर्म दी सारे जाने उपासना नहीं करदे भाई, निंदते हन ये फलाने पुरश ने कैसा कार्ज किया। गुरमुखो विवेक विचार वाले पुरश जन वह कार्ज करते ने जिहड़ा गुरु नूं पाउंदा है। गुरमुखो साडे वस दी ते भावें गल नहीं, विवेकी जन विवेक एक बाहरी रखते ने एक अंदरली विवेक रखते हैं जिहड़ी गुरु नूं पा जावे। गुरमुखो महात्मा जन क्या करते सन, विवेक दो प्रकार की है, वक्खो वक्खरे विद्वाना अनुसार ग्रंथा अनुसार वक्खो वक्खरी है, पर कई विद्वाना का मानना सी दो प्रकार की विवेक, एक बाहरी विवेक एक अंदरली विवेक। बाहरी विवेक कैसी, अपने शरीर नूं सूक्ष्म रख लैना, बहुत विवेकता दे नाल रखना, किसी के नाल बहुता हाथ ना लगना, तन ना लगन देना, यह भी विवेक है। अपने शरीर नूं अपने काबू विच रखना, फिर अपनी रसना दी विवेक खालसा जी, भोजन जिहड़ा है वह आप तैयार करवाना जां अपनी इस्त्री इत्यादिक परिवार तो तेरा तैयार करवा करके विवेकता दे नाल छकना, यह विवेकी जनां दा जीवन होया करदा सी। फिर अंदरली विवेक खालसा जी एक सुरती दी विवेक है, जिवें कुछ जीव जिहड़े बोलते हैं बचन भी बहुते विवेक नाल करना, बहुत घट बोलना, विवेक नाल चलना। फिर खालसा जी विवेक दे नाल ही बोलना, जदों जिहड़ा बचन बोलना उस बचन दे विच एडी ताकत होया करदी है, संसार दे जीव उहनूं मनदे ने कि हाँ भाई ये बचन बड़ा सोहना है, महात्मा जनां ने यह बचन किया है। सो जदों असीं बचन की पालना करते हाँ खालसा जी, फिर ये जिहड़ा भौजल है सागर है ये तरिया जा सकता है। खालसा जीओ बचन मन करके ही तो खालसा जी गुरु के बचन ही बन सकते हाँ, बचन बंद बन सकते हाँ। असी कहने ना बचन के बली, खालसा जी बचन के बली फिर बनिया जाएगा, फिर वाहेगुरु हर भावे हरी परमात्मा नूं भावांगे जे उस अकाल पुरख अंतरजामी दे विच नाम नूं जप करके मेरे गुण बंद सगल की जीवन। महाराज जिहड़ा सारे जीवन गुणा नूं आप जी दे चरणां दे विच अरदास करके बंधा लैंदा है, बंध दिंदा है, महाराज फिर आप जी नूं पा जांदा है।
1: सब चला रजाई
0: हाँ वाहिगुरु जीओ जिहड़ा आप जी दी रजा दे विच चले, महाराज तुहाडी रजा नूं मनना बड़ा कठिन है। जे रजा नूं मनण दी गल करिए ते खालसा जीओ पीर बुद्धू शाह ने जिथे गुरु कलगीधर पातशाह जीआं दे पावन पासो केस प्राप्त करके कंघा प्राप्त करके वेखो खालसा जी अपने जोड़े दो पुत्रां नूं शहीद करवा दिता, 700 मरीदां नूं शहीद करवा दिता, रजा नूं पाउण दे लई अपना आपा निशावर कर दिता। खालसा जीओ ये गुरु के दर की वड्डी महानता है, बख्शिश है, जिहड़ा दर ते पाउण दी इच्छा रखे उहनां दे हिरदे अंदर फिर नाम जागना जरूरी है। खालसा जी जदों आप जी इतिहादिक विद्या नूं वाचदे होवो ग्रंथां नूं वाचदे होवो फिर संसार नूं वेखण दा नजरिया बदल जांदा है। जिथे महात्मा जन ਭਾਈ ਜੀਵਨ ਜੀ ਹੋਏ ਜਾਂ ਭਾਈ ਪ੍ਰਿਆਗਾ ਜੀ ਹੋਏ, ਬਾਬਾ ਜੀ ਬਾਬਾ ਜੀਵਾ ਸਾਹਿਬ ਜੀ ਹੋਏ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਸਿੱਖ, ਜਾਂ ਭਾਈ ਪਾਰੋ ਜੁਲਕਾ ਜੀ ਹੋਏ, ਹੋਰ ਬੇਅੰਤ ਅਨਨ ਪ੍ਰਕਾਰ ਕੇ ਸਿੱਖ ਹੋਏ ਜਿਹੜੇ ਰਜਾ ਨੂੰ ਪਾ ਗਏ। ਸਤਿਗੁਰ ਕੀ ਰਜਾ ਦੇ ਵਿੱਚ ਰਹਿ ਕਰਕੇ ਚੱਲਣਾ ਅੱਜ ਖਾਲਸਾ ਜੀ ਬਹੁਤ ਕਠਿਨ ਹੈ। ਅੱਜ ਅਸੀਂ ਆਪਣੀਆਂ ਰਜਾ ਮਨਾਉਣੀਆਂ ਚਾਹੁੰਦੇ ਹਾਂ, ਸੰਸਾਰ ਦੇ ਜੀਵਾਂ ਨੂੰ ਚਾਹੁੰਦੇ ਹਾਂ, ਮੈਂ ਆਪਣੀ ਰਜਾ ਦੇ ਵਿੱਚ ਤੋਰਾਂ, ਜੋ ਮੈਂ ਕਰਾਂ ਉਹ ਹੋਵੇ, ਜਿਹੜਾ ਗੁਰੂ ਕਰਦਾ ਉਹ ਕਿਉਂ ਨਹੀਂ ਮੰਨਿਆ ਜਾਂਦਾ ਭਾਈ? ਜਿਹੜਾ ਗੁਰੂ ਕਹਿ ਰਿਹਾ ਹੈ ਖਾਲਸਾ ਜੀ, ਜਿਸ ਨੇ ਉਹ ਮੰਨ ਲਿਆ, ਖਾਲਸਾ ਜੀ ਕੁੱਲ ਜਗਤ ਉਹਨਾਂ ਨੂੰ ਨਮਸਕਾਰ ਕਰਦਾ ਹੈ। ਨਿਰਮਲ ਤੱਤ ਬੇਤੇ ਜਿਨ੍ਹਾਂ ਦੀ ਸੋਭਾ ਸਾਰੇ ਸੰਸਾਰ ਦੇ ਵਿੱਚ ਹੁੰਦੀ ਹੈ, ਜਿਨ੍ਹਾਂ ਨੇ ਵਾਹਿਗੁਰੂ ਜੀ ਦੇ ਨਾਮ ਨੂੰ ਦ੍ਰਿੜ ਲਿਆ, ਧਾਰਨ ਕਰ ਲਿਆ। ਖਾਲਸਾ ਜੀ ਜਿੱਥੇ ਆਪ ਜੀ ਨੇ ਭਾਈ ਮੰਝ ਦਾ ਜੀਵਨ ਸਰਵਣ ਕੀਤਾ ਨਾ, ਕਿ ਭਾਈ ਮੰਝ ਨੇ ਜੇ ਆਪ ਪ੍ਰਜਾ ਨੂੰ ਮੰਨਿਆ, ਭਾਵੇਂ ਸਾਰੇ ਪਿੰਡ ਵਾਲਿਆਂ ਨੇ ਧੱਕੇ ਮਾਰ ਕਰਕੇ ਉਹਨੂੰ ਪਿੰਡ ਵਿੱਚੋਂ ਕੱਢ ਦਿੱਤਾ ਸੀ, ਆਖਿਆ ਸੀ ਚੌਧਰੀ ਹੋਵੇਗਾ, ਪਰ ਤੂੰ ਸਾਡੇ ਪੀਰ ਫਕੀਰ ਦੀ ਕਬਰ ਨੂੰ ਢਾ ਦਿੱਤਾ। ਖਾਲਸਾ ਜੀ ਧੱਕੇ ਮਾਰ ਕੇ ਪਿੰਡ ਵਿੱਚੋਂ ਕੱਢਿਆ, ਡਾਢਾ ਦੁੱਖ ਆਇਆ, ਮੱਝਾਂ ਸਾਰੀਆਂ ਮਰ ਗਈਆਂ, ਮਾਲ ਡੰਗਰ ਮਰ ਗਿਆ, ਘਰੋਂ ਚਲਾ ਗਿਆ, ਔਰ ਪਿੰਡ ਦੇ ਬਾਹਰ ਇੱਕ ਛੋਟੀ ਜਿਹੀ ਛੱਪੜੀ ਹੈ, ਉਹ ਪਾ ਕਰਕੇ ਨਾਲੇ ਦੇ ਪਾਸ ਰਹਿਣਾ ਕੀਤਾ। ਖਾਲਸਾ ਜੀ ਰਜਾ ਹੀ ਸੀ, ਜਦੋਂ ਵਾਹਿਗੁਰੂ ਜੀ ਦਾ ਧੰਨ ਪੰਚਮ ਗੁਰਦੇਵ ਜੀ ਦਾ ਹੁਕਮ ਆਇਆ, ਹੁਕਮ ਨੂੰ ਮੰਨਦੇ ਹੋਏ ਚਿੱਠੀ ਨੂੰ ਪੜ੍ਹ ਕਰਕੇ ਖਾਲਸਾ ਜੀ ਫਿਰ ਗੁਰਦੇਵ ਜੀ ਦੇ ਪਾਸ ਆਏ, ਘਾਹ ਨੂੰ ਖੋਦ ਕਰਕੇ ਘਾਹ ਦੇ ਵਿੱਚੋਂ ਜਿਹੜੀ ਬਚਤ ਬਚਦੀ ਸੀ ਉਹਦੇ ਨਾਲ ਆਪਣਾ ਗੱਫਾ ਛਕਣਾ, ਖਾਲਸਾ ਜੀ ਇਹ ਕਿੱਡੀ ਵੱਡੀ ਰਜਾ ਮੰਨਣ ਦਾ ਸਬੂਤ ਹੈ। ਗੁਰਮੁਖੋ ਅਸੀਂ ਤਨ ਮਨ ਧਨ ਸਭ ਸੌਂਪ ਗੁਰ ਕਾ ਹੁਕਮ ਮੰਨਿਆ ਪਾਈ ਹੈ, ਇਹੀ ਤੇ ਖਾਲਸਾ ਜੀ ਆਪਣਾ ਆਪੇ ਸੌਂਪਣ ਦੀ ਖੇਡ ਗੁਰਦੇਵ ਜੀ ਨੇ ਕੀਤੀ ਹੈ। ਜਦੋਂ ਭਾਈ ਮੰਨ ਸਾਹਿਬ ਜੀਆਂ ਨੇ ਨਾਮ ਨੂੰ ਹਿਰਦੇ ਦੇ ਵਿੱਚ ਵਸਾਇਆ, ਫਿਰ ਖਾਲਸਾ ਜੀ ਸੋ ਕਰੇ ਜੇ ਸਤਿਗੁਰੂ ਜੀ ਦੀ ਰਜਾ ਦੇ ਵਿੱਚ ਚਲੇ ਜਾਂਦਾ ਹੈ, ਸੋ ਵਾਹਿਗੁਰੂ ਜੀ ਨੂੰ ਫਿਰ ਭਾ ਜਾਂਦਾ ਹੈ।
1: ਸ਼ੁੱਧ
0: ਖਾਲਸਾ ਜੀਓ ਗੁਰਦੇਵ ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਦਰਸਾ ਰਹੇ ਹਨ, ਕਈ ਥਾਵਾਂ 'ਤੇ ਸ਼ੁੱਧ ਕੀਚੇ ਆਉਂਦਾ ਹੈ। ਸ਼ੁੱਧ ਤੋਂ ਭਾਵ ਹੁੰਦਾ ਹੈ ਖਾਲਸਾ ਜੀ ਕਿ ਇਸ ਬਾਣੀ ਦੇ ਵਿੱਚ ਕੋਈ ਵੀ ਜੀਵ ਸ਼ੰਕਾ ਨਾ ਕਰੇ ਕਿ ਇੱਕ ਛੰਦ ਗੁਰੂ ਰਾਮਦਾਸ ਜੀ ਦਾ, ਇੱਕ ਗੁਰੂ ਅਰਜਨ ਦੇਵ ਸਾਹਿਬ ਜੀ ਦਾ, ਇੱਕ ਗੁਰੂ ਅਮਰਦਾਸ ਜੀ ਦਾ, ਇੱਕ ਗੁਰੂ ਰਾਮਦਾਸ ਜੀ ਦਾ, ਜਾਂ ਗੁਰੂ ਅੰਗਦ ਦੇਵ ਸਾਹਿਬ ਜੀ ਦਾ, ਇਹ ਸ਼ੰਕਾ ਗੁਰੂ ਕੇ ਪਿਆਰੇ ਸਿੱਖ ਨੇ ਭੁੱਲ ਕਰਕੇ ਨਹੀਂ ਕਰਨੀ। ਮਹਾਰਾਜ ਕਹਿੰਦੇ ਇਹ ਸ਼ੁੱਧ ਬਾਣੀ ਹੈ, ਸ਼ੁੱਧ ਹੈ, ਇਹਦੇ ਉੱਤੇ ਗੁਰਦੇਵ ਜੀ ਨੇ ਸ਼ੁੱਧ ਕਹਿ ਕਰਕੇ ਆਪਣੀ ਮੋਹਰ ਲਗਾ ਦਿੱਤੀ ਹੈ। ਗੁਰੂ ਕੇ ਪਿਆਰੇ ਸਿੱਖ ਭਾਵਨਾ ਦੇ ਨਾਲ ਜਦੋਂ ਹਿਰਦੇ ਤੋਂ ਖਾਲਸਾ ਜੀ ਇਸ ਸ਼ੁੱਧ ਪ੍ਰਮਾਣ ਨੂੰ ਵਾਚਣਗੇ ਜਾਂ ਹਿਰਦੇ ਤੋਂ ਧਿਆਉਣਗੇ, ਗੁਰਦੇਵ ਸਾਹਿਬ ਜੀ ਫਿਰ ਕਿਰਪਾ ਕਰਦੇ ਨੇ, ਉਹਨਾਂ ਦੇ ਹਿਰਦੇ ਦੇ ਅੰਦਰ ਗਿਆਨ ਰੂਪੀ ਸੋਮਾ ਫੁੱਟ ਪੈਂਦਾ ਹੈ, ਫਿਰ ਅਗਿਆਤ ਰੂਪੀ ਪਾਪ ਛਿਪ ਜਾਂਦੇ ਨੇ, ਮਹਾਰਾਜ ਦੇ ਨਾਮ ਰੂਪੀ ਬਖਸ਼ਿਸ਼ ਵਰਤਦੀ ਹੈ ਭਾਈ। ਸੋ ਹਿਰਦੇ ਦੇ ਅੰਦਰ ਨਾਨਕ ਹਰ ਭਾਵੈ, ਸੋ ਕਰੇ ਸਭ ਚੱਲੇ ਰਜਾਈ। ਮਹਾਰਾਜ ਜੀ ਉਹ ਕਿਰਪਾ ਕਰਿਓ ਜੋ ਆਪ ਜੀ ਨੂੰ ਪਾਉਂਦਾ ਹੋਵੇ, ਉਹ ਆਪ ਜੀ ਨੇ ਆਪਣੇ ਗੁਰਸਿੱਖਾਂ ਤੋਂ ਕਰਾਉਣਾ। ਮਹਾਰਾਜ ਅਸੀਂ ਉਹ ਕਾਰਜ ਨਾ ਕਰੀਏ ਜਿਹਦੇ ਵਿੱਚ ਤੁਹਾਡੀ ਖੁਸ਼ੀ ਨਾ ਹੋਵੇ, ਅਸੀਂ ਉਹੀ ਕਾਰਜ ਕਰਨੇ ਕਰੀਏ ਸਵਾਮੀ ਮਾਲਕ ਜੀਓ ਜਿਹਦੇ ਵਿੱਚ ਆਪ ਜੀ ਦੀ ਅਤੁੱਟ ਖੁਸ਼ੀ ਹੋਵੇ। ਸੋ ਗੁਰੂ ਗਰੀਬ ਨਿਵਾਰ ਸਾਹਿਬ ਜੀ ਕਿਰਪਾ ਕਰਨ ਭਾਈ, ਦਇਆ ਦੇ ਘਰ ਵਿੱਚ ਆ ਜਾਵਣ, ਮਹਿਰਮਤ ਦੇ ਘਰ ਵਿੱਚ ਆ ਜਾਵਣ, ਸਾਡੇ 'ਤੇ ਦਇਆ ਕਰਕੇ ਉਹ ਕਾਰਜ ਕਰਵਾਉਣ ਜਿਹੜੇ ਗੁਰਦਰ 'ਤੇ ਪਾਉਂਦੇ ਹੋਣ, ਗੁਰੂ ਕੇ ਦਰ ਨੂੰ ਪ੍ਰਵਾਨ ਹੋਣ। ਮਹਾਰਾਜ ਕਿਰਪਾ ਕਰਨ, ਧੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਗੁਰੂ ਕਲਗੀਧਰ ਸਾਹਿਬ ਜੀ, ਗੁਰੂ ਗਰੀਬ ਨਿਵਾਜ ਸਾਹਿਬ ਕਮਾਲ ਜੀ ਦੀ ਦਰ ਦੇ ਵਿੱਚ ਆਪ ਜੀ ਨੇ ਬੈਠ ਕਰਕੇ ਜੋ ਇਹ ਪਾਵਨ ਕਥਾ ਸਰਵਣ ਕੀਤੀ ਹੈ, ਇਹ ਸ਼ੁੱਧ ਭਾਵ ਇਹਦੀ 36 ਪੌੜੀਆਂ ਹਨ, ਹੁਣ ਇਸ ਪਾਵਨ ਰਾਗ ਦੀ ਪਾਵਨ ਛੰਦ ਦੀ ਸਮਾਪਤੀ ਹੈ ਜੀ। ਸੋ ਆਓ ਗੁਰਦੇਵ ਜੀ ਦੇ ਚਰਨਾਂ ਵਿੱਚ ਅਰਦਾਸ ਰੂਪੀ ਕਹੀਏ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਫਿਰ ਆਖੋ, ਵਿਸਰਨਾ ਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਗੁਰੂ ਗਰੀਬ ਨਿਵਾਰ ਸਾਹਿਬ ਜੀ ਕਿਰਪਾ ਕਰਨ। ਸੋ ਆਓ ਖਾਲਸਾ ਜੀ ਪਾਵਨ ਗੁਰਬਾਣੀ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ ਕਥਾ ਦੀ ਸਮਾਪਤੀ ਹੈ ਜੀ।
1: ਆਪ ਨਾਥ ਸਭ ਨਥੀਅਨ ਸਭ ਹੁਕ

ਗੁਰੂ ਗਰੀਬ ਨਿਵਾਸ ਅੰਤਰ ਜਾਮੇ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਆਪ ਜੀ ਦੇ ਭਾਵਨਾ ਸਥਾਨ ਸੱਖਣ ਦਰਬਾਰ ਦੀਆਂ ਹਾਜ਼ਰੀ ਭਰਦੇ ਹੋਏ ਆਪ ਜੀ ਕਿਰਪਾ ਬਾਣੀ ਨਾਲ ਸਤਿਕਾਰ ਕਰਦੇ ਹੋਏ ਬੇਅੰਤ ਗੁਰਮੁਖਾ ਪਿਆਰਿਆਂ ਵੱਲੋਂ ਸ਼ਬਦ ਭੇਟ ਮਾਇਆ ਹਾਜ਼ਰ ਹੋਈ ਹੈ ਸੱਚੇ ਪਾਤਸ਼ਾਹ ਨਾਮ ਨਾਮ ਸਿੱਖੇ ਦਾਨ ਦੀ ਬਖਸ਼ਿਸ਼ ਕਰਨੀ ਗੁਰਸਿੱਖੀ ਜੀਵਨ ਬਖਸ਼ਣਾ ਦੇ ਆ ਰੂਪ ਦਾ ਸਮੂਹ ਸੰਗਤਾਂ ਨੇ ਅਮਨੋ ਕਾਮਨਾ ਪੂਰਨ ਕਰਨੇ ਨਾਮ ਬਾਣੀ ਨਾਲ ਪਿਆਰ ਉੱਚਨਾ ਦਰਿਦਰ ਪ੍ਰਵਾਨ ਕਰਨੀ ਯਾਤਰਾ ਸਫਲ ਕਰਨੀ।

ਦਰਬਾਰ ਲਕਸ਼ਮੀ ਖਲੀ ਦੁਬਲੇ ਦਰਬਾਰ ਸਭ ਦੇਵਤੇ ਦੋਹਰਾ।

ਪਾਤਸ਼ਾਹ ਆਪ ਜੀ ਦੇ ਪਵਿੱਤਰ ਪਾਵਨ ਤਖ਼ਤ ਸੱਚਖੰਡ ਦਰਬਾਰ ਜੀ ਦੀਆਂ ਹਾਜ਼ਰੀਆਂ ਭਰਦਿਆਂ ਹੋਇਆ ਕੀਰਤਨ ਦਾ ਸਤਿਕਾਰ ਕਰਦੇ ਹਾਂ ਗੁਰੂ ਰੂਪ ਸਾਧ ਸਿੰਘ ਜੀ ਵੱਲੋਂ। ਕੀਰਤਨ ਸ਼ਬਦ ਭੇਟ ਬੇਅੰਤ ਮਾਇਆ ਹਾਜ਼ਰ ਹੋਈ ਹਾਜ਼ਰੀਆਂ ਦਰ ਵਿੱਚ ਪ੍ਰਵਾਨ ਕਰਨੀਆਂ ਗੁਰੂ ਰੂਪ ਸਾਧ ਸਿੰਘ ਜੀ ਦੀਆਂ ਆਸਾ ਬਲਸਾ ਸੰਪੂਰਨ ਕਰਨੀਆਂ ਯਾਤਰਾ ਸਫਲੀ ਕਰਨੀ ਹਰ ਮੈਦਾਨ ਫਤਿਹ ਰੱਖਣਾ ਚੜ੍ਹਦੇ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ।

ਜਿਵੇਂ ਉਰੇ ਦੀ ਪੌੜ ਵੱਲੋਂ ਬਦਲ ਖਿੜ ਜਾਂਦੇ ਨੇ ਇਹ

ਉਹਨਾਂ ਨੂੰ ਮਾਰ ਦਿੱਤਾ ਹੈ, ਰੱਥ ਉਹਨਾਂ ਦੇ ਤੋੜ ਦਿੱਤੇ, ਇਸ ਪ੍ਰਕਾਰ ਉਹਨਾਂ ਨੂੰ ਰੱਥਾਂ ਤੋਂ ਹੇਠ ਕਰ ਦਿੱਤਾ ਹੈ, ਜਿਹੜੇ ਰੱਥ ਨੇ ਉਹਨਾਂ ਨੂੰ ਅਸਵਾਰਾਂ ਤੋਂ ਖਾਲੀ ਕਰ ਦਿੱਤਾ ਹੈ। ਬਹੁਤੇ ਜੁੱਧ
ਸਾਰੇ

ਹੁਕਮਲ ਹਰਿ ਗਜ ਗਤ ਹੈ ਵਿਭੂਤ ਦਾਰਿ ਗਿੱਧੂਆ ਮਸਾਨ ਵਾਸ ਕਰਿ ਹੋਈ ਕਰਤ ਹੈ ਹੁਕਮਟ ਬਾਸ ਲਗ ਢੋਲਤ ਉਦਾਸ ਮ੍ਰਿਗ ਤਰਵਰ ਸਦੀ ਉਮਰ ਸਾਦੀ ਮਰਤ ਹੈ ਬਿੰਦ ਕੇ ਸਥਈਆ ਤਾਹਿ ਹੀ ਜਿ

ਛਾਣਾ ਸਭੈ ਦੁਧਾ ਧਾਰੀ ਪੌਣ ਕੇ ਆਹਾਰੀ ਸੋ ਭੁਜੰਗ ਜਾਨੀਅਤ ਹੈ ਦ੍ਰਿਣ ਕੇ ਮਛਈਆ ਧਨ ਲੋਭ ਕੇ ਤਜਈਅਤ ਦੁਗਊਨ ਕੇ ਜਈਆ ਬ੍ਰਿਗ ਭਈਆ ਮਾਨੀਅਤ ਹੈ ਨਭ ਕੇ ਉੜਈਆ ਤਾਹ ਪੰਛ ਕੀ ਬਡਈਆ ਦੇਤ ਬਗੁਲਾ ਬਿਡਾਲ ਬ੍ਰਿਗ ਧੈਨੀ ਠਾਨੀਅਤ ਹੈ ਜਿਤੇ ਬਡ ਗਿਆਨੀ ਤਿੰਨੋ ਜਾਨੀ ਪੈ ਬਖਾਨੀ ਨਾਹੇ ਅਸਨ ਪ੍ਰਪੰਚ ਮਨ ਭੂਲ ਆਨੀਅਤ ਹੈ ਭੂਮ ਕੇ ਬਸਈਆ ਤਾਹੇ ਭੂਚਰੀ ਗਜਈਆ ਕਹਿ ਨਭ ਕੇ ਉਡਈਆ ਸੋਚ ਰਈਆ ਕਹਿ ਪਖਾਨੀਐ ਫਲ ਕੇ ਫਸਈਆ ਤਾਹੇ ਬਾਂਦਰੀ ਗਜਈਆ ਕਹਿ ਆਦਿ ਸੁਫਿਰਈਆ ਤੇ ਤਭੂਤ ਕਹਿ ਪਛਾਨੀਐ ਜਲ ਕੇ ਤਰਈਆ ਕੋ ਗੰਗੇ ਰਿਸ਼ਿ ਕਹਤ ਜਗ ਆਗ ਕੇ ਫਸਈਆ ਸੋ ਚਕੋਰ ਸਭ ਮਾਨੀਐ ਸੂਰਜ ਸਿਵਈਆ ਤਾਹੇ ਕੌਲ ਕੀ ਵਡਾਈ ਦੇਤ ਚੰਦਰਮਾ ਸਿਵਈਆ ਕੋ

ਸਵਾਸ ਨਹੀਂ ਦੇਹ ਨਾਸ ਜਿਹ ਆਦ ਅੰਤ ਨਹੀਂ ਰੂਪ ਰਾਸ ਜਿਹ ਰੋਗ ਸੋਗ ਨਹੀਂ ਜੋਗ ਜੁਗਤ ਜਿਹ ਦਰਾਸ ਆਸ ਨਹੀਂ ਭੂਮ ਭੁਗਤ ਜਿਹ ਕਾਲ ਪਿਆਲ ਕੱਟਿਓ ਨਾ ਅੰਗ ਅੱਛਾ ਸਰੂਪ ਆਖੈ ਅਭੰਗ ਜਿਹ ਨੇਤ ਨੇਤ ਉਚਰੰਤ ਵੇਦ ਜਿਹ ਅਲਖ ਰੂਪ ਕਥਤ ਕਤੇ ਜਿਹ ਅਲਖ ਰੂਪ ਆਸਨ ਅਡੋਲ ਜਿਹ ਅਮਿਤ ਤੇਜ ਅੱਛਾ ਅਤੋਲ ਜਿਹ ਧਿਆਨ ਕਾਜ ਮੁੰਜਨ ਅਨੰਤ ਕਈ ਕਲਪ ਜੋਗ ਸਾਧਤ ਤੁਰੰਤ ਤਨ ਸੀਤ ਖਾਮ ਬਰਖਾ ਸਹੰਤ ਗਈ ਕਲਪ ਏਕ ਆਸਨ ਬਿਤੰਤ ਗਈ ਜਤਨ ਯੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤ ਨ ਪਾਰ ਕਈ ਉਰਧ ਬਾਹ ਦੇਸਨ ਬ੍ਰਹਮੰਤ ਗਈ ਉਰਧ ਮਧ ਪਾਵਕ ਜੁਲੰਤ ਗਈ ਸਿਮ੍ਰਿਤ ਸਾਸਰਤ ਉਚਰੰਤ ਵੇਦ ਗਈ ਗੋਖ ਕਾਵ ਕਥਤ ਕਤੇਵ ਕਈ ਅਗਨ ਹੋਦਰ ਗਈ ਭਵਨ ਹਾਰ ਗਈ ਕਰਤ ਕੋਟ ਮ੍ਰਿਤ ਕੋ ਆਹਾਰ ਗਈ ਕਰਤ ਸਾਕ ਪੈ ਪੱਤਰ ਫਛ ਨਹੀਂ ਤਦਪ ਦੇਵ ਹੋਵਤ ਪ੍ਰਤੱਛ ਕਈ ਗੀਤ ਗਾਨ ਗੰਧਰਾ ਬਰੀਤ ਗਈ ਵੇਦ ਸਾਸਤ੍ਰ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗੇ ਆਦਿ ਕਰਮ ਕਹੂੰ ਅਗਨ ਹੋਤਰ ਕਹੂੰ ਤੀਰਥ ਧਰਮ ਕਈ ਦੇਸ ਦੇਸ ਫਾਖਾ ਰਟੰਤ ਕਈ ਦੇਸ ਦੇਸ ਵਿਦਿਆ ਬੜੰਤ ਕਈ ਕਰਤ ਬੰਤ ਬੰਧਨ ਵਿਚਾਰ ਨਹੀਂ ਨੈਕ ਤਾਸ ਪਾਯਤ ਨ ਪਾਰ ਕਈ ਤੀਰਥ ਤੀਰਥ ਬਰਮਤ ਸੋ ਫਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਕਰਤ ਬੀਰ ਵਿਦਿਆ ਵਿਚਾਰ ਨਹੀਂ ਤਦਵ ਦਾਸ ਪਾਯਤ ਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਈ ਸਿਮ੍ਰਤ ਸਾਸਰਤ ਉਚਰਤ ਸੋ ਕਰਮ ਨਿਉਲੀ ਯਾਦ ਕਰਮ ਕਹੂੰ ਹਸਤਦਾਨ ਕਹੂੰ ਅਸੁਮੇਧ ਮੁਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਗੰਧਰਵ ਗਾਨ ਕਹੂੰ ਧੂਪ ਦੀਪ ਕਹੂੰ ਅਰਗਦਾਨ ਕਹੂੰ ਪਿਤਰ ਕਰਮ ਕਹੂੰ ਵੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਸਰ ਸਿਮ੍ਰਿਤ ਉਚਾਰ ਕਈ ਭਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਬ੍ਰਹਮਤ ਦੇਸ ਦੇਸਨ ਉਦਾਸ ਕਈ ਜਲ ਨਿਵਾਸ ਕਈ ਜਗਨ ਤਾਪ ਕਈ ਜਪਤ ਉਰਦ ਲਟਕੰਤ ਜਾਪ ਕਈ ਜਪਤ ਜੋਗ ਕਲਪੰ ਪ੍ਰਜੰਤ ਨਹੀਂ ਤਦਵ ਦਾਸ ਪਾਯਤ ਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਵ ਦਿਸ਼ ਦੇਖੇ ਮੁਰਾਰ ਬਿਨ ਭਗਤ ਸਕਤ ਨਹੀਂ।

ਚੰਡਜ ਸੇਤਜ ਜੇਰ ਰਜੰਗ ਰਜ ਭੂਮਾ ਕਾਸ ਪਤਾਲ ਜਲੰਗ ਰਜ ਪਾਵਕ ਪੌਨ ਪ੍ਰਚੰਡ ਬਲੀ ਬਨ ਜਾਸ ਕੀਓ ਫਲ ਫੂਲ ਕਲੀ ਭੂ ਮੇਰਾ ਆਕਾਸ ਨਿਵਾਸ ਛਿਤੰਗ ਰਜ ਰੋਜ ਏਕਾਦਿਸ਼ ਚੰਦਰ ਪ੍ਰਤੰਗ ਦੁੱਧ ਚੰਦ ਦਿਨੀ ਸਹਿ ਦੀਪ ਦਈ ਜਿਹ ਪਾਵਕ ਪੌਨ ਪ੍ਰਚੰਡ ਮਈ।

ਕਰੰਤ ਸੇਵ ਹੈ ਸਦਾ ਸਿਧਸਪਤੀ ਤਪਸਪਤੀ ਬਨਸਪਤੀ ਜਪਸਦਾ ਅਗਸਤ ਆਦ ਜੇ ਬੜੇ ਤਪਸਤ ਪੀ ਪਿਸੇ ਕੀਏ ਬੇਅੰਤ ਬੇਅੰਤ ਬੇਅੰਤ ਕੋ ਕਰੰਤ ਪਾਠ ਪੇਖੀਏ ਅਗਾਧ ਆਦ ਦੇਵ ਕੀ ਅਨਾਦ ਬਾਤ ਮਾਨੀਏ ਨਜਾਤ ਪਾਤ ਮੰਤਰ ਮਿਤਰ ਸਤਰ ਸਨੇਹ ਜਾਨੀਏ ਸਦੀਵ ਸਰਬ ਲੋਕ ਕੇ ਕਿਰਪਾਲ ਖਿਆਲ ਮੈਂ ਰਹੇ ਤੁਰੰਤ ਦਰੋਹ ਦੇਹ ਕੇ ਆਨੰਦ।

ਸਰਬ ਲਾਇਕ ਸਰਬ ਗਾਇਕ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਪ੍ਰਤਪਾਲ ਦੀਨ ਬੰਧ ਦਿਆਲ ਸਵਾਮੀ ਆਦਿ ਦੇਵਾ ਪਾਲ ਦੀਨ ਬੰਧ ਪ੍ਰਬੀਨ ਸ੍ਰੀਪਤ ਸਰਬ ਕੋ ਕਰਤਾਰ ਬਰਨ ਚਿਹਨਾ ਚਕਰ ਜਾਕੋ ਚਕਰ ਚਿਹਨਾਕਾਰ ਜਾਤ ਪਾਤ ਨਾ ਗੋਤਰ ਗਾਥਾ ਰੂਪ ਰੇਖ ਨ ਬਰਨ ਸਰਬ ਦਾਤਾ ਸਰਬ

ਤੰਦੁਰੰਦ ਜਿਹ ਨੇਤ ਨੇਤ ਨਿਸ ਦਿਨ ਉਚਰੰਦ ਪਾਇਓ ਨਜਾਇ ਜਿਹ ਭੈਰ ਪਾਰ ਦੀ ਨਾਨ ਦੋਗ ਦਹਿਤਾ ਉਦਾਰ ਕਈ ਕੋਟ ਇੰਦਰ ਜਿਹ ਪਾਨ ਹਾਰ ਕਈ ਕੋਟ ਰੁਦਰ ਜੁਗੀਆ ਦੁਆਰ ਕਈ ਵੇਦ ਵਿਆਸ ਬ੍ਰਹਮਾ ਆਨੰਦ ਜਿਹ ਨੇਤ ਨੇਤ

ਉਹ ਮੈਂ ਪ੍ਰਭੀ ਨੇ ਔਰ ਕਾਹੂ ਪਹਿਨਾ ਦੀਨ ਸਾਧ ਦੀਨ ਕਹੀਅਤ ਹੈ ਪਾਈ ਏ ਨਾ ਪਾਰ ਤੇਜ ਪੁੰਜ ਮੈਂ ਅਪਾਰ ਸਰਬ ਵਿਦਿਆ ਕੇ ਉਦਾਰ ਹੈ ਅਪਾਰ ਕਹੀਅਤ ਹੈ ਹਥਿ ਕੇ ਪੁਕਾਰ ਪਲ ਪਛ ਪਹੁੰਚਤ ਤਾਹੇ।

ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਖਤ ਸਾਹਿਬ ਜੀ ਦੀ ਨਿਤ ਮਰਿਆਦਾ ਨਿਤਨੇਮ ਅਨੁਸਾਰ ਦਿਨ ਦੇ ਚੌਥੇ ਪਹਿਰ ਦੇ

ਜੋ ਗੁਰੂ ਸਾਹਿਬ ਜੀ ਦਾ ਪਾਵਨ ਇਤਿਹਾਸ ਸਰਵਣ ਕਰਨਾ ਕੀਤਾ, ਮੇਰੇ ਸੱਚੇ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਤਿਗੁਰੂ ਮਹਾਰਾਜ ਜੀ ਦੇ ਉੱਤੇ ਜਿਹੜਾ ਪਠਾਨ ਗੁਰੂ ਘਰ ਦੇ ਵਿੱਚ ਰਿਹਾ ਕਰਦਾ ਹੈ, ਜਿਹਦਾ ਨਾਮ ਗੁਲਖਾਂ ਕਰਕੇ ਆਇਆ, ਇਸ ਗੁਲਖਾਂ ਨੇ ਮੌਕੇ ਨੂੰ ਵੇਖ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਇਹਨੇ ਪ੍ਰਹਾਰ ਕਰਨਾ ਕੀਤਾ। ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਜਿਸ ਤਰ੍ਹਾਂ ਇਹਨੇ ਇਹ ਕੀਤਾ, ਕਈ ਦਿਨ ਇਹ ਲਗਾਤਾਰ ਗੁਰੂ ਘਰ ਦੇ ਵਿੱਚ ਰਹਿੰਦਾ ਰਿਹਾ। ਇਹਦੇ ਮਨ ਦੇ ਵਿੱਚ ਭਾਵਨਾ ਬਹੁਤ ਮੰਦ ਸੀ, ਮਹਾਰਾਜ ਨੂੰ ਇਹ ਮਾਰਨਾ ਚਾਹੁੰਦਾ ਸੀ, ਅਤੇ ਇਸ ਤਰ੍ਹਾਂ ਸ਼ਰਧਾਲੂ ਬਣ ਕਰਕੇ, ਕਿਉਂਕਿ ਗੁਰੂ ਘਰ ਦੇ ਵਿੱਚ ਆਪਾਂ ਵੇਖ ਸਕਦੇ ਹਾਂ ਪਿਆਰਿਓ, ਬਹੁਤ ਹਿੰਦੂ, ਮੁਸਲਮਾਨ, ਈਸਾਈ, ਜੈਨੀ, ਬੋਧੀ ਵੀ ਰਹਿੰਦੇ, ਕਿਹਨੂੰ ਕੋਈ ਜ਼ਿਆਦਾ ਰੋਕ ਟੋਕ ਨਹੀਂ ਹੁੰਦੀ ਹੈ, ਲੇਕਿਨ ਕਈਆਂ ਦੀ ਭਾਵਨਾ ਬੜੀ ਮੰਦ ਹੁੰਦੀ ਹੈ, ਉਹ ਇਹਦਾ ਨਜਾਇਜ਼ ਫਾਇਦਾ ਵੀ ਬਹੁਤ ਚੱਕਦੇ ਹਨ। ਇਸ ਤਰ੍ਹਾਂ ਇਸ ਬੇਈਮਾਨ ਨੇ ਕਰਨਾ ਕੀਤਾ, ਗੁਰੂ ਘਰ ਦੇ ਵਿੱਚ ਰਹਿੰਦਾ ਰਿਹਾ, ਲੇਕਿਨ ਮਨ ਦੇ ਵਿੱਚ ਭਾਵਨਾ ਸੀ ਕਿ ਜਦੋਂ ਮੈਨੂੰ ਮੌਕਾ ਮਿਲ ਜਾਵੇ ਮੈਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਕਤਲ ਕਰ ਦੇਵਾਂ, ਗੁਰੂ ਮਹਾਰਾਜ ਨੂੰ ਮੈਂ ਮਾਰ ਦੇਵਾਂ। ਜਦੋਂ ਪਿਆਰਿਓ ਇਹਨੂੰ ਇਸ ਪਾਪੀ ਨੂੰ ਮੌਕਾ ਮਿਲਿਆ ਅਤੇ ਇਹਨੇ ਕਟਾਰ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਪ੍ਰਹਾਰ ਕਰਨਾ ਕੀਤਾ, ਦੋ ਵਾਰ ਇਹਨੇ ਕਰਨੇ ਕੀਤੇ। ਤੁਰੰਤ ਸਤਿਗੁਰੂ ਮਹਾਰਾਜ ਜੀ ਸੁਚੇਤ ਹੋਏ, ਆਪਣਾ ਆਪਾ ਸਾਂਭ ਕਰਕੇ ਇਹਨੂੰ ਮਾਰਨਾ ਕੀਤਾ, ਇਹਦੀਆਂ ਆਂਦੜਾਂ ਬਾਹਰ ਕੱਢ ਦਿੱਤੀਆਂ ਅਤੇ ਇਹਦਾ ਪੇਟ ਹੀ ਪਾੜ ਕਰਕੇ ਰੱਖ ਦਿੱਤਾ, ਧਰਤੀ 'ਤੇ ਗਿਰ ਗਿਆ। ਉਸ ਵੇਲੇ ਗੁਰੂ ਕੇ ਸਿੰਘ ਆ, ਜਦੋਂ ਇਹਨੇ ਚੀਕਾਂ ਮਾਰੀਆਂ ਅਤੇ ਖਾਸ ਕਰਕੇ ਸਭ ਤੋਂ ਪਹਿਲਾਂ ਜਿਹੜਾ ਆਇਆ ਸੀ ਸਿੰਘ, ਉਹਦਾ ਨਾਮ ਸੀ ਭਾਈ ਲੱਖਾ ਸਿੰਘ। ਕਵੀ ਰਾਜ ਭਾਈ ਸੰਤੋਖ ਸਿੰਘ ਜੀ ਉਚਾਰਨ ਕਰਦੇ ਹਨ, ਭਾਈ ਲੱਖਾ ਸਿੰਘ ਭੱਜ ਕੇ ਆਇਆ। ਇਹਨੇ ਜਦੋਂ ਵੇਖਿਆ ਕਿ ਭਾਈ ਤੁਰਕੜਾ ਪਿਆ ਹੋਇਆ, ਤੜਫ ਰਿਹਾ, ਚੀਕਾ ਮਾਰ ਰਿਹਾ, ਇਹਨੇ ਤਲਵਾਰ ਕੱਢ ਕੇ ਉਹਦੇ ਉੱਤੇ ਪ੍ਰਹਾਰ ਕਰਨਾ ਕੀਤਾ, ਉਹਨੂੰ ਝਟਕਾ ਦਿੱਤਾ। ਅਤੇ ਮਹਾਰਾਜ ਜੀ ਨੇ ਕਿਹਾ ਕਿ ਜਿਹੜਾ ਮਰ ਚੁੱਕਿਆ ਭਾਈ ਉਹਨੂੰ ਕਿਉਂ ਮਾਰ ਰਿਹਾ, ਪਹਿਲਾਂ ਹੀ ਅਸਾਂ ਨੇ ਉਹਨੂੰ ਖਤਮ ਕਰ ਦਿੱਤਾ, ਤੜਫ ਰਿਹਾ ਸੀ। ਖੈਰ ਪਿਆਰਿਓ, ਮਹਾਰਾਜ ਜੀ ਨੇ ਬਚਨ ਨਹੀਂ ਕੀਤਾ ਕਿ ਸਾਨੂੰ ਵੀ ਜ਼ਖਮ ਆਇਆ। ਉਹ ਤੋਂ ਬਾਅਦ ਸਿੰਘਾਂ ਦੇ ਵਿੱਚ ਜਦੋਂ ਹਫੜਾ ਥਫੜੀ ਮੱਚ ਗਈ ਹੈ, ਭਾਈ ਸੰਤੋਖ ਸਿੰਘ ਸਾਹਿਬ ਜੀ ਉਹ ਆਏ, ਉਹਨਾਂ ਨੇ ਜਦੋਂ ਵੇਖਿਆ ਕੀ ਤੱਕਦੇ ਹਨ ਕਿ ਗੁਰੂ ਮਹਾਰਾਜ ਜੀ ਦਾ ਸਾਰਾ ਬਿਸਤਰਾ ਜਿਹੜਾ ਲਹੂ ਦੇ ਨਾਲ ਭਿੱਜ ਗਿਆ, ਮਹਾਰਾਜ ਜੀ ਦੇ ਬਸਤਰ ਵੀ ਜਿਹੜੇ ਹਨ ਉਹ ਵੀ ਲਹੂ ਦੇ ਨਾਲ ਭਿੱਜ ਗਏ। ਉਹਨੇ ਕਿਹਾ ਸਤਿਗੁਰੂ ਮਹਾਰਾਜ ਆਪ ਨੂੰ ਵੀ ਤਾਂ ਜ਼ਖਮ ਆਇਆ ਹੈ। ਫਿਰ ਜਦੋਂ ਪੜਤਾਲ ਕੀਤੀ, ਵੇਖਿਆ ਗਿਆ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਇਹਨੇ ਪ੍ਰਹਾਰ ਜੋ ਕਰਨਾ ਕੀਤਾ। ਸਿੰਘ ਬੜੇ ਪਰੇਸ਼ਾਨ ਹੋਏ, ਸਤਿਗੁਰੂ ਮਹਾਰਾਜ ਹੌਂਸਲਾ ਦਿੰਦੇ ਕਿ ਭਾਈ ਕੋਈ ਗੱਲ ਨਹੀਂ ਹੈ, ਇਹ ਸਭ ਰੱਬ ਜੀ ਦੇ, ਵਾਹਿਗੁਰੂ ਜੀ ਦੇ ਭਾਣੇ ਦੇ ਵਿੱਚ ਹੋ ਰਿਹਾ ਹੈ। ਦਾਸ ਨੇ ਜੋ ਬੇਨਤੀਆਂ ਕੀਤੀਆਂ ਨਾ ਪਿਆਰਿਓ, ਔਰ ਇੱਥੇ ਡਾਕਟਰ ਭਾਈ ਵੀਰ ਸਿੰਘ ਸਾਹਿਬ ਜੀ ਨੇ ਬਹੁਤ ਸਾਰੇ ਹਵਾਲੇ ਦਿੱਤੇ। ਇੱਕ ਗੱਲ ਸਾਨੂੰ ਯਾਦ ਰੱਖਣਾ ਚਾਹੀਦਾ ਕਿ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਆ ਜਿਹੜਾ ਕਾਤਲਾਨਾ ਹਮਲਾ ਹੋਇਆ, ਕੁਛ ਇਤਿਹਾਸਕਾਰ ਪਿਆਰਿਓ ਕੱਲ੍ਹ ਵੀ ਦਾਸ ਨੇ ਬੇਨਤੀ ਕੀਤੀ, ਦੋ ਪਠਾਣਾਂ ਦਾ ਜ਼ਿਕਰ ਕਰਦੇ ਹਨ, ਲੇਕਿਨ ਜ਼ਿਆਦਾ ਕਰਕੇ ਇਤਿਹਾਸ ਦੇ ਵਿੱਚ ਇੱਕੋ ਹੀ ਪਠਾਣ ਦਾ, ਗੁਲਖਾਂ ਦਾ ਹੀ ਜ਼ਿਕਰ ਆਇਆ। ਸਭ ਤੋਂ ਪੁਰਾਤਨ ਸਰੋਤ ਜਿਹੜੇ ਹਨ, ਗੁਰੂ ਸ਼ੋਭਾ ਜੋ ਹੈ, ਕਵੀ ਸੈਨਾਪਤੀ ਜੀ ਜੋ ਹਨ, ਜੋ ਗੁਰੂ ਮਹਾਰਾਜ ਜੀ ਦੇ ਹਜ਼ੂਰੀ ਕਵੀ ਹਨ, ਇਹਨਾਂ ਨੇ ਸਭ ਤੋਂ ਪਹਿਲਾਂ ਜੋ ਇਤਿਹਾਸ ਲਿਖਿਆ, ਜੋ ਗ੍ਰੰਥ ਗੁਰੂ ਸ਼ੋਭਾ ਲਿਖਣਾ ਕੀਤਾ, ਉਹਦੇ ਵਿੱਚ ਉਹ ਆਪ ਬਚਨ ਕਰਦੇ ਹਨ ਕਿ ਇੱਕ ਪਠਾਨ ਜਿਹੜਾ ਹੈ ਇਹ ਕਈ ਦਿਨਾਂ ਤੋਂ ਗੁਰੂ ਘਰ ਦੇ ਵਿੱਚ ਆਉਂਦਾ ਜਾਂਦਾ ਰਿਹਾ ਅਤੇ ਇਹ ਗੁਰੂ ਘਰ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ, ਅਤੇ ਇਸ ਕਰਕੇ ਸਿੰਘਾਂ ਨੇ ਵੀ ਜ਼ਿਆਦਾ ਇਹਦੇ ਉੱਤੇ ਸ਼ੱਕ ਨਹੀਂ ਕਰਨਾ ਕੀਤਾ। ਕਈ ਵਾਰੀ ਇਹ ਆਉਣਾ, ਗੁਰੂ ਘਰ ਦੇ ਵਿੱਚ ਰਹਿਣਾ, ਸੇਵਾ ਕਰਨੀ, ਟਹਿਲ ਕਰਨੀ ਹੈ, ਅਤੇ ਇਸ ਤਰ੍ਹਾਂ ਇਹਨੇ ਕਈਆਂ ਦਾ, ਸਿੰਘਾਂ ਦਾ ਵਿਸ਼ਵਾਸ ਜਿਹੜਾ ਹੈ ਉਹ ਜਿੱਤ ਲੈਣਾ ਕੀਤਾ। ਇੱਕ ਦਿਨ ਸ਼ਾਮਾਂ ਨੂੰ ਕਹਿੰਦੇ ਇਹ ਆਇਆ ਅਤੇ ਕਵੀ ਸੈਨਾਪਤੀ ਜੀ ਉਹ ਬਚਨ ਕਰਦੇ ਹਨ ਕਿ ਉਹ ਆਇਆ ਸੀ, ਆ ਕਰਕੇ ਤਕਾਲਾਂ ਦਾ ਜਦੋਂ ਸ਼ਾਮਾਂ ਦਾ ਸਮਾਂ, ਮਹਾਰਾਜ ਜੀ ਬੈਠੇ ਹੋਏ ਸਨ ਅਤੇ ਆ ਕਰਕੇ ਇਹਨੇ ਸਤਿਗੁਰੂ ਮਹਾਰਾਜ ਜੀ ਤੋਂ ਪਿਆਰਿਓ ਪ੍ਰਸ਼ਾਦ ਵੀ ਪ੍ਰਾਪਤ ਕਰਨਾ ਕੀਤਾ। ਇਹ ਬੇਈਮਾਨ ਜਿਹੜਾ ਆਇਆ ਪ੍ਰਸ਼ਾਦ ਵੀ ਲਿਆ ਗੁਰੂ ਮਹਾਰਾਜ ਜੀ ਤੋਂ, ਪ੍ਰਸ਼ਾਦ ਲੈ ਕਰਕੇ ਇਹ ਮੌਕਾ ਤੱਕ ਰਿਹਾ ਸੀ, ਲੇਕਿਨ ਉਸ ਵੇਲੇ ਇਹਨੂੰ ਮੌਕਾ ਨਹੀਂ ਮਿਲਿਆ। ਪ੍ਰਸ਼ਾਦ ਲੈ ਕਰਕੇ ਗੁਰੂ ਮਹਾਰਾਜ ਜੀ ਦੇ ਕੋਲ ਕੁਛ ਕੁ ਸਮਾਂ ਬੈਠ ਕਰਕੇ ਫਿਰ ਨਿਕਲ ਗਿਆ। ਫਿਰ ਉਸ ਤੋਂ ਬਾਅਦ ਜਦੋਂ ਇਹਨੂੰ ਸਮਾਂ ਪ੍ਰਾਪਤ ਹੋਇਆ, ਇਹਨੇ ਵੇਖਿਆ
ਕਿ ਜਿਹੜੇ ਪਹਿਰੂਏ ਜਿਹੜੇ ਪਹਿਰੇਦਾਰ ਸਿੰਘ ਜਿਹੜੇ ਹਨ ਉਹ ਆਸੇ ਪਾਸੇ ਹਨ, ਇਹਨੇ ਵੇਖਿਆ ਕਿ ਮੈਨੂੰ ਚੰਗਾ ਮੌਕਾ ਹੈ। ਉਸੇ ਵੇਲੇ ਇਹਨੇ ਕੀ ਕੀਤਾ, ਤੰਬੂ ਪਾੜ ਕਰਕੇ ਦੂਜੇ ਪਾਸਿਓਂ ਅੰਦਰ ਵੜ ਗਿਆ। ਵੜ ਕਰਕੇ ਇਹਨੇ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਪ੍ਰਹਾਰ ਕਰਨਾ ਕੀਤਾ। ਕਈ ਇਤਿਹਾਸਕਾਰ ਪਿਆਰਿਓ ਜਿਸ ਤਰ੍ਹਾਂ ਇਹ ਬਚਨ ਕਰਦੇ ਕਿ ਇਹਨੂੰ, ਕਿਉਂਕਿ ਇਹ ਵੀ ਗੱਲ ਯਾਦ ਰੱਖਣੀ ਚਾਹੀਦੀ ਹੈ, ਇਹਨੇ ਪ੍ਰਹਾਰ ਕਰਨਾ ਕੀਤਾ, ਤੁਰੰਤ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਇਹਨੂੰ ਮਾਰਿਆ ਅਤੇ ਉਸ ਵੇਲੇ ਤੜਫ ਰਿਹਾ ਸੀ। ਲੇਕਿਨ ਜਦੋਂ ਚੀਕਾਂ ਮਾਰ ਰਿਹਾ, ਬਾਹਰ ਨਿਕਲਣ ਦਾ ਇਹ ਯਤਨ ਕਰ ਰਿਹਾ, ਭਾਈ ਲੱਖਾ ਸਿੰਘ ਜੀ ਆਏ ਅਤੇ ਉਹਨਾਂ ਨੇ ਆ ਕਰਕੇ, ਉਹਨਾਂ ਨੂੰ ਪਤਾ ਹੀ ਨਹੀਂ ਸੀ, ਉਹਨਾਂ ਨੇ ਇੱਕਦਮ ਇਹਦੇ ਉੱਤੇ ਪ੍ਰਹਾਰ ਕਰਨਾ ਕੀਤਾ, ਇਹਨੂੰ ਮਾਰ ਦਿੱਤਾ, ਝਟਕਾ ਦਿੱਤਾ, ਇਹ ਮਰ ਗਿਆ। ਇਸ ਕਰਕੇ ਕੁਛ ਰਾਜ ਜਿਹੜੇ ਹਨ ਉਹ ਇਹਦੇ ਸੀਨੇ ਦੇ ਵਿੱਚ ਹੀ ਦਫਨ ਰਹਿ ਗਏ ਹਨ, ਉਹਦਾ ਜ਼ਿਆਦਾ ਕਰਕੇ ਪਤਾ ਨਹੀਂ ਚੱਲਿਆ, ਕਿਉਂਕਿ ਜੇ ਉਹ ਦੱਸਦਾ ਤਾਂ ਫਿਰ ਪਤਾ ਲੱਗ ਜਾਣਾ ਸੀ। ਕਈ ਵਿਦਵਾਨ ਪਿਆਰਿਓ ਇਹਦੇ ਉੱਤੇ ਆਪਣੀਆਂ ਆਪਣੀਆਂ ਰਾਵਾਂ ਦਿੰਦੇ ਹਨ, ਉਹ ਆਪਣੇ ਆਪਣੇ ਵਿਚਾਰ ਪ੍ਰਗਟ ਕਰਦੇ। ਕੁਛ ਵਿਦਵਾਨਾਂ ਨੇ ਇਹ ਵੀ ਜ਼ਿਕਰ ਕਰਨਾ ਕੀਤਾ ਕਿ ਸਤਿਗੁਰੂ ਮਹਾਰਾਜ ਜੀ ਜਦੋਂ ਪ੍ਰਵਚਨ ਕਰ ਰਹੇ ਸਨ, ਸੰਗਤਾਂ ਨੂੰ ਉਪਦੇਸ਼ ਦੇ ਰਹੇ ਸਨ, ਕਈਆਂ ਨੇ ਆਹ ਵੀ ਬਹਾਨਾ ਲਾਇਆ ਕਿ ਗੁਰੂ ਮਹਾਰਾਜ ਜੀ ਨੇ ਕਹਿੰਦੇ ਇਸਲਾਮ ਦੇ ਖਿਲਾਫ਼ ਕੁਛ ਬੋਲਣਾ ਕੀਤਾ ਅਤੇ ਇਹ ਸੁਣ ਕਰਕੇ ਇਹ ਨਹੀਂ ਜਰਿਆ ਗਿਆ, ਤਾਂ ਕਰਕੇ ਇਹਨੇ ਪ੍ਰਹਾਰ ਕਰਨਾ ਕੀਤਾ। ਲੇਕਿਨ ਸਭ ਤੋਂ ਪਿਆਰੀ ਉਹ ਜਿਹਨੂੰ ਆਪਾਂ ਐਥੈਂਟਿਕ ਕਹਿ ਸਕਦੇ ਹਾਂ, ਵਿਚਾਰ ਕਰਨ ਵਾਲੀ ਜੋ ਗੱਲ ਜਿਹੜੀ ਹੈ ਉਹ ਇਹ ਸਿੱਧ ਹੁੰਦੀ ਹੈ। ਇੱਕ ਇਤਿਹਾਸਕਾਰ ਨੇ ਪਿਆਰਿਓ, ਜਿਹੜਾ ਬਹੁਤ ਪੁਰਾਤਨ ਇਤਿਹਾਸਕਾਰ, ਇਤਿਹਾਸ ਦਾ ਜਿਹੜਾ ਗ੍ਰੰਥ ਜਿਹੜਾ ਹੈ ਉਹਦੇ ਵਿੱਚ ਇੱਕ ਬਚਨ ਆਇਆ, ਆਹ ਗੁਲ ਖਾਨ, ਜਿਸ ਤਰ੍ਹਾਂ ਇੱਥੇ ਸਿਰਫ ਇਹਦਾ ਨਾਮ ਗੁਲ ਖਾਨ ਕਰਕੇ ਆਇਆ ਅਤੇ ਉਸ ਗ੍ਰੰਥ ਦੇ ਵਿੱਚ ਪਿਆਰਿਓ ਗੁਲ ਖਾਨ ਸਿਰਹੰਦੀ, ਇਹਨੂੰ ਸਿਰਹੰਦੀ ਕਰਕੇ ਨਾ ਨਾਲ ਇਹ ਕੋਟ ਕਰਨਾ ਕੀਤਾ, ਗੁਲ ਖਾਨ ਸਿਰਹੰਦੀ। ਇਹਦਾ ਮਤਲਬ ਕੀ ਬਣਦਾ ਕਿ ਗੁਲ ਖਾਨ ਇਹ ਕਿੱਥੋਂ ਦਾ ਰਹਿਣ ਵਾਲਾ, ਸਰਹੰਦ ਦਾ ਰਹਿਣ ਵਾਲਾ। ਇਹਦਾ ਮਤਲਬ ਜਿਹੜਾ ਹੈ ਕਿ ਇਹਨੇ ਵਜ਼ੀਰ ਖਾਨ ਨੇ ਇਹਨੂੰ ਭੇਜਣਾ ਕੀਤਾ ਕਿ ਜਾ ਸਤਿਗੁਰੂ ਮਹਾਰਾਜ ਜੀ ਨੂੰ ਤੂੰ ਮਾਰਨਾ ਕਰ, ਤੂੰ ਇਹਦਾ ਮਹਾਰਾਜ ਜੀ ਦਾ ਕਤਲ ਕਰਨਾ ਕਰ। ਅਤੇ ਕੁਛ ਵਿਦਵਾਨ ਦੱਸਦੇ ਕਿ ਇਹ ਪੈਂਦੇ ਖਾਨ ਦਾ ਪਿਆਰਿਓ, ਜਿਸ ਤਰ੍ਹਾਂ ਕਵੀ ਰਾਜ ਜੀ ਨੇ ਜੋ ਵਚਨ ਕੀਤਾ ਕਿ ਇਹ ਪੈਂਦੇ ਖਾਨ ਦਾ ਅੱਗੇ ਵੰਸ਼ਜ ਸੀ, ਉਹਦਾ ਪੋਤਰਾ ਸੀ, ਹੋ ਸਕਦਾ ਉਹਦਾ ਪੋਤਰਾ ਇਹਦੇ ਹੱਥ ਵਿੱਚ ਉਹਦੇ ਅੰਦਰ ਬਦਲੇ ਦੀ ਭਾਵਨਾ ਹੋਵੇਗੀ। ਅਤੇ ਬਾਅਦ ਦੇ ਵਿੱਚ ਵਜ਼ੀਰ ਖਾਨ ਨੇ ਇਹਨੂੰ ਭੇਜਣਾ ਕੀਤਾ ਕਿ ਜਾ ਜਾ ਕਰਕੇ ਤੂੰ ਗੁਰੂ ਮਹਾਰਾਜ ਜੀ ਦਾ ਕਤਲ ਕਰਨਾ ਕਰ, ਮੈਂ ਤੈਨੂੰ ਇੰਨਾ ਪੈਸਾ ਦੇਵਾਂਗਾ। ਔਰ ਇੱਕ ਗੱਲ ਪਿਆਰੀ ਉਹ ਦੇਖੋ ਵਿਚਾਰ ਕਰਨ ਵਾਲੀ ਹੈ, ਕੁਛ ਵਿਦਵਾਨ ਜਿਹੜੇ ਹਨ ਖਾਸ ਕਰਕੇ ਦੌਲਤ ਰਾਏ ਜੀ ਨੇ, ਉਹਨਾਂ ਨੇ ਜਦੋਂ ਇਹਨੂੰ ਪੜਨਾ ਕੀਤਾ ਅਤੇ ਔਰ ਵੀ ਇਤਿਹਾਸ ਜਿਹੜੇ ਭਾਈ ਗੰਡਾ ਸਿੰਘ ਜੀ ਹੋਏ ਹਨ ਉਹਨਾਂ ਨੇ ਜੋ ਖੋਜ ਕੀਤੀ, ਉਹਨਾਂ ਦੇ ਖੋਜ ਮੁਤਾਬਕ ਉਹਨਾਂ ਗੁਰਮੁਖ ਪਿਆਰਿਆਂ ਨੇ ਪਿਆਰਿਓ ਜੋ ਖੋਜਾਂ ਕਰਨੀਆਂ ਕੀਤੀਆਂ, ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ, ਇੱਕ ਤਾਂ ਆਪਣੇ ਇਤਿਹਾਸਕ ਸਰੋਤ ਆਪਣੇ ਗ੍ਰੰਥਾਂ ਤੋਂ ਆਪਾਂ ਇਤਿਹਾਸ ਦੀ ਖੋਜ ਕਰਦੇ ਹਾਂ, ਇਹਦੇ ਨਾਲ ਨਾਲ ਇਹ ਸਭ ਤੋਂ ਵੱਡਾ ਸਿਹਰਾ ਜਿਹੜਾ ਹੈ ਭਾਈ ਗੰਡਾ ਸਿੰਘ ਜੀ ਦੇ ਸਿਰ ਦੇ ਉੱਤੇ ਜਾਂਦਾ। ਉਹਨਾਂ ਗੁਰਮੁਖਾਂ ਨੇ ਪਿਆਰਿਓ ਇੱਕ ਤਾਂ ਆਪਣੇ ਇਤਿਹਾਸਕਾਰਾਂ ਦੇ ਨਾਲ ਉਹਨਾਂ ਦੀ ਵੀ ਖੋਜ ਕੀਤੀ ਅਤੇ ਨਾਲ ਨਾਲ ਜਿਹੜੇ ਸਮਕਾਲੀ ਬਾਦਸ਼ਾਹ

ਜਿਹੜੇ ਹਨ ਉਹਨੂੰ ਵਾਚਨਾ ਕੀਤਾ, ਉਹਦੇ ਨਾਲ ਬਹੁਤ ਚੀਜ਼ਾਂ ਸਪਸ਼ਟ ਹੋ ਗਈਆਂ। ਜਿਸ ਤਰ੍ਹਾਂ ਕਿ ਪਿਆਰਿਓ ਆਪਾਂ ਪੜ੍ਹਦੇ ਹਾਂ ਕਿ ਇਤਿਹਾਸ ਗ੍ਰੰਥਾਂ ਦੇ ਵਿੱਚ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਸ਼ਹਾਦਤ ਦੇ ਬਾਬਤ ਜ਼ਿਆਦਾ ਕਰਕੇ ਅਤੇ ਇਤਿਹਾਸਕਾਰਾਂ ਨੇ ਇਹੀ ਵਰਣਨ ਕਰਨਾ ਕੀਤਾ ਕਿ ਚੰਦੂ ਨੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸ਼ਹੀਦ ਕਰਨਾ ਕੀਤਾ। ਜ਼ਿਆਦਾ ਕਰਕੇ ਇਤਿਹਾਸਕਾਰ ਪੁਰਾਤਨ ਇਹੀ ਪਿਆਰਿਓ ਪ੍ਰਗਟ ਕਰਦੇ ਹਨ। ਲੇਕਿਨ ਜਦੋਂ ਸਾਡੇ ਵਿਦਵਾਨਾਂ ਨੇ ਗੁਰਮੁਖਾਂ ਨੇ ਤੁਜ ਕੇ ਜਹਾਂਗੀਰੀ ਜਿਹੜੀ ਹੈ, ਜਹਾਂਗੀਰ ਦਾ ਰੋਜ ਨੇਮਚਾ ਜਾਂ ਜਹਾਂਗੀਰ ਉਹ ਆਪ ਖੁਦ ਆਪਣੀ ਸਵੈ ਜੀਵਨੀ ਸਵੈ ਡਾਇਰੀ ਲਿਖਿਆ ਕਰਦਾ, ਉਹਨੂੰ ਜਦੋਂ ਪੜ੍ਹਨਾ ਕੀਤਾ ਪਿਆਰਿਓ ਤੇ ਫਾਰਸੀ ਦੇ ਵਿੱਚ ਉਹ ਲਿਖਦਾ ਕਿ ਗੁਰੂ ਅਰਜਨ ਦੇਵ ਨੂੰ ਯਾਸਾਂ ਦੇ ਤਹਿਤ ਮੈਨੇ ਸਜਾਵਾਂ ਦਿੱਤੀਆਂ, ਇਹਨਾਂ ਨੂੰ ਵੇਖ ਕਰਕੇ ਮੇਰੀ ਛਾਤੀ ਸੜਦੀ ਸੀ। ਮੈਂ ਇਹ ਚਾਹੁੰਦਾ ਸੀ ਕਿ ਭਾਈ ਇਹਨਾਂ ਦਾ ਧਰਮ ਖਤਮ ਕੀਤਾ ਜਾਵੇ, ਹਰਿਮੰਦਰ ਸਾਹਿਬ ਦੇ ਉੱਤੇ ਆਪਣਾ ਕਬਜ਼ਾ ਕਰਕੇ ਉੱਥੋਂ ਇਸਲਾਮ ਦੀ ਗੱਲ ਕੀਤੀ ਜਾਵੇ, ਹਰਿਮੰਦਰ ਸਾਹਿਬ ਨੂੰ ਅਤੇ ਇਸਲਾਮ ਦੇ ਦਾਇਰੇ ਵਿੱਚ ਲੈ ਕਰਕੇ ਉੱਥੇ ਮਸੀਤ ਬਣਾਈ ਜਾਵੇ, ਇੱਥੋਂ ਤੱਕ ਇਹਨੇ ਵਚਨ ਕਰਨਾ ਕੀਤਾ। ਅਤੇ ਜਦੋਂ ਸਾਡੇ ਸਿੰਘਾਂ ਨੇ ਵਿਦਵਾਨਾਂ ਨੇ ਉਹ ਪੜ੍ਹਿਆ ਐਥੈਂਟਿਕ ਗ੍ਰੰਥ, ਜਦੋਂ ਪੜ੍ਹੇ ਉਹਦੀ ਜੀਵਨੀ, ਫਿਰ ਪਤਾ ਚੱਲਿਆ ਕਿ ਬਹੁਤ ਕਾਰਨ ਜਿਹੜਾ ਇਹ ਮੁੱਖ ਕਾਰਨ ਇਹ ਸੀ, ਇਹ ਬੇਈਮਾਨ ਜਿਹੜਾ ਹੈ ਇਹਨੇ ਇਹ ਕੰਮ ਕਰਨਾ ਕੀਤਾ। ਲੇਕਿਨ ਇੱਕ ਹੁੰਦਾ ਕੰਮ ਕਰਾਉਣਾ ਅਤੇ ਇੱਕ ਹੁੰਦਾ ਕੰਮ ਕਰਨਾ। ਕਈ ਵਾਰੀ ਕੀ ਹੁੰਦਾ ਨਾ ਪਿਆਰਿਓ, ਇਸ ਤਰ੍ਹਾਂ ਦੇ ਕਤਲ, ਇਸ ਤਰ੍ਹਾਂ ਇਹਨੂੰ ਸ਼ਹੀਦ ਕਰਨਾ ਮਾਰਨਾ ਹੋਵੇ, ਮਰਵਾਉਣ ਵਾਲੇ ਕੋਈ ਔਰ ਹੁੰਦੇ ਅਤੇ ਮਾਰਨ ਵਾਲਾ ਕੋਈ ਔਰ ਹੁੰਦਾ। ਖਾਸ ਕਰਕੇ ਆਪਾਂ ਵੇਖਦੇ ਹਾਂ ਕਈ ਵਾਰੀ ਲੋਕ ਜਿਹੜੇ ਹਨ ਮਾਰਨ ਵਾਲਾ ਜਿਹੜਾ ਉਹਨੂੰ ਪਕੜਦੇ, ਉਹ ਮਰਵਾਉਣ ਵਾਲੇ ਜਿਹੜੇ ਹਨ ਉਹਨਾਂ ਨੂੰ ਉਹ ਛੱਡ ਦਿੰਦੇ, ਪਤਾ ਹੀ ਨਹੀਂ ਹੁੰਦਾ ਕਿ ਇਹ ਕੰਮ ਕਿਹਨੇ ਕਰਾਇਆ। ਇਸ ਤਰ੍ਹਾਂ ਬੇਸ਼ੱਕ ਪਿਆਰਿਓ ਮਹਾਰਾਜ ਜੀ ਨੂੰ ਸ਼ਹੀਦ ਕਰਾਉਣ ਵਾਲਾ ਜਿਹੜਾ ਅੱਗੇ ਇੰਨੇ ਲਾਇਆ ਚੰਦੂ ਨੂੰ, ਲੇਕਿਨ ਮਹਾਰਾਜ ਜੀ ਨੂੰ ਮਰਵਾਉਣ ਵਾਲਾ, ਮਹਾਰਾਜ ਜੀ ਨੂੰ ਸ਼ਹੀਦ ਕਰਨ ਦਾ ਹੁਕਮ ਦੇਣ ਵਾਲਾ ਜਹਾਂਗੀਰ ਸੀ। ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਪਿਆਰਿਓ, ਕਿਉਂਕਿ ਜਿਹੜੇ ਇਹ ਬੇਈਮਾਨ ਰਾਜਨੈਤਿਕ ਲੋਕ ਵੱਡੇ ਲੋਕ ਹੁੰਦੇ ਨਾ ਪਿਆਰਿਓ, ਕੋਈ ਵੀ ਕੰਮ ਕਰਨਾ ਇਹ ਪਰਦੇ ਦੇ ਹੇਠ ਕਰਦੇ, ਬਹੁਤ ਗੁਪਤ ਤਰੀਕੇ ਦੇ ਨਾਲ ਕਰਦੇ, ਕਈ ਸਦੀਆਂ ਲੰਘ ਜਾਂਦੀਆਂ ਫਿਰ ਜਾ ਕਰਕੇ ਪਤਾ ਲੱਗਦਾ ਕਿ ਅਸਲੀ ਗੱਲ ਕੀ ਹੈ। ਅੱਜ ਵੀ ਪਿਆਰਿਓ ਦੇਖੋ, ਮੈਂ ਇੱਕ ਆਪ ਜੀ ਨੂੰ ਬੇਨਤੀ ਕਰਨਾ ਕਰਾਂ ਕਿ ਜਿਸ ਤਰ੍ਹਾਂ ਕਿ ਭਾਈ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਦੀ ਦੇਖੋ ਅੱਜ ਹਰ ਕੋਈ ਗੁਰੂ ਕਾ ਸਿੱਖ ਪੂਰੇ ਦੁਨੀਆਂ ਦੇ ਵਿੱਚ, ਵਿਸ਼ਵ ਦੇ ਵਿੱਚ ਜਿਨ੍ਹਾਂ ਦਾ ਨਾਮ ਚੱਲ ਰਿਹਾ, ਹਰ ਕੋਈ ਉਹਨਾਂ ਦੇ ਨਾਮ ਤੋਂ ਪਰਿਚਿਤ ਹੋ ਰਿਹਾ ਹੈ। ਲੇਕਿਨ ਵੇਖਿਆ ਜਾਵੇ ਕਿ ਅੱਜ ਹੋਏ ਹਨ ਪਿਆਰਿਓ, ਕਿ ਉਹਨਾਂ ਨੇ ਅੱਜ ਮਨੁੱਖੀ ਅਧਿਕਾਰ ਦਾ ਝੰਡਾ ਬੁਲੰਦ ਕਰਨਾ ਕੀਤਾ? ਨਹੀਂ, ਉਹਨਾਂ ਨੇ ਤਾਂ ਅੱਜ ਤੋਂ ਕਈ ਸਾਲ ਪਹਿਲਾਂ, ਜਦੋਂ ਪੰਜਾਬ ਦੇ ਵਿੱਚ ਬਹੁਤ ਸਖ਼ਤ ਦੌਰ ਚੱਲ ਰਿਹਾ ਸੀ, ਉਸ ਵੇਲੇ ਉਹਨਾਂ ਨੇ ਮਨੁੱਖੀ ਅਧਿਕਾਰ ਦਾ ਜਿਹੜਾ ਨਾਰਾ ਬੁਲੰਦ ਕੀਤਾ, ਉਸ ਵੇਲੇ ਉਹਨਾਂ ਨੇ ਆਪਣੀਆਂ ਸੇਵਾਵਾਂ ਕਰਨੀਆਂ ਕੀਤੀਆਂ, ਫਿਰ ਉਹਨਾਂ ਜ਼ਾਲਮ ਲੋਕਾਂ ਨੇ ਉਹਨਾਂ ਨੇ ਪਕੜ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ, ਉਹਨਾਂ ਨੂੰ ਮਾਰ ਦਿੱਤਾ, ਫਿਰ ਲਾਇਆ ਕੀ ਪਿਆਰਿਓ, ਅਤੇ ਉਹਨਾਂ ਨੂੰ ਮਾਰ ਕਰਕੇ ਸਰਕਾਰੀ ਦਸਤਾਵੇਜ਼ਾਂ ਦੇ ਵਿੱਚ ਉਹਨਾਂ ਨੂੰ ਆਹੀ ਲਿਖਿਆ ਗਿਆ ਕਿ ਜੀ ਇਹ ਭਗੌੜੇ ਬਣ ਗਏ, ਪਤਾ ਨਹੀਂ ਜਸਵੰਤ ਸਿੰਘ ਕਿਹੜੇ ਦੇਸ਼ ਭੱਜ ਗਿਆ, ਜਾਂ ਇਹਦਾ ਪਤਾ ਹੀ ਨਹੀਂ ਹੈ, ਇਹ ਭਗੌੜਾ ਬਣ ਗਿਆ, ਇਹ ਗੁੰਮਸ਼ੁਦਾ ਹੋ ਗਿਆ। ਗੁੰਮਸ਼ੁਦਾ ਦੇ ਵਿੱਚ ਪਿਆਰੇ ਉਹਨਾਂ ਦਾ ਨਾਮ ਦਰਜ ਕਰ ਦਿੱਤਾ। ਫਿਰ ਇੱਕ ਸਮੇਂ ਜਾਣ ਤੋਂ ਬਾਅਦ ਅੱਜ ਫਿਰ ਉਹ ਜਿਹੜੇ ਹਨ ਕਈ ਬੰਦਿਆਂ ਨੇ ਫਿਰ ਜਦੋਂ ਗਵਾਹੀਆਂ ਦਿੱਤੀਆਂ, ਉਹ ਅੱਗੇ ਆਏ ਨਾਲ ਦੇ ਬੰਦੇ, ਬੜਾ ਸਮਾਂ ਲੱਗਿਆ, ਇੱਕਦਮ ਪਤਾ ਨਹੀਂ ਚੱਲਿਆ, ਅਤੇ ਫਿਰ ਕਈ ਜਿਹੜੇ ਉਹਨਾਂ ਦੇ ਅੰਦਰ ਦੀ ਜ਼ਮੀਰ ਜਾਗਰਤ ਹੋਈ ਅਤੇ ਉਹਨਾਂ ਨੇ ਫਿਰ ਅੱਗੇ ਆ ਕਰਕੇ ਵਚਨ ਕੀਤਾ ਕਿ ਭਾਈ ਇਹਨਾਂ ਬੇਈਮਾਨਾਂ ਨੇ ਉਹਨਾਂ ਦਾ ਕਤਲ ਕਰਨਾ ਕੀਤਾ, ਇਸ ਤਰ੍ਹਾਂ ਉਹਨਾਂ ਨੂੰ ਮਾਰਨਾ ਕੀਤਾ, ਤਾਂ ਜਾ ਕਰਕੇ ਪਤਾ ਚੱਲਿਆ ਕਿ ਅਸਲੀ ਗੱਲ ਇਹ ਹੈ। ਇਸ ਤਰ੍ਹਾਂ ਕਈ ਵਾਰੀ ਇਤਿਹਾਸ ਦੇ ਵਿੱਚ ਵੀ ਪਿਆਰਿਓ ਕਈ ਗੱਲਾਂ ਜਿਹੜੀਆਂ ਉੱਤੋਂ ਕਈ ਚੀਜ਼ਾਂ ਨਜ਼ਰ ਆਉਂਦੀਆਂ ਅਤੇ ਅੰਦਰ ਖਾਤੇ ਪਿਆਰਿਓ ਉਹ ਗੱਲਾਂ ਕੁਛ ਔਰ ਹੀ ਹੁੰਦੀਆਂ। ਮੈਂ ਔਰ ਇੱਕ ਬੇਨਤੀ ਕਰਾਂ ਪਿਆਰਿਓ, ਜਦੋਂ ਸਾਡੇ ਗੁਰਮੁਖ ਵਿਦਵਾਨਾਂ ਨੇ ਅਤੇ ਬਹਾਦਰ ਸ਼ਾਹ ਵੀ ਜਿਹੜਾ ਇਸ ਪਾਸੇ ਆਇਆ ਹੋਇਆ ਸੀ, ਬਹਾਦਰ ਸ਼ਾਹ ਵੀ ਇਸ ਧਰਤੀ 'ਤੇ ਜਦੋਂ ਗੁਰੂ ਮਹਾਰਾਜ ਜੀ ਵਿਚਰ ਰਹੇ ਸਨ ਉਹ ਵੀ ਇੱਥੇ ਸੀ, ਅਤੇ ਕੁਛ ਦਿਨ ਪਹਿਲਾਂ ਬਸ, ਅਤੇ ਇਹ ਕਿਹਾ ਜਾਂਦਾ ਗੁਰੂ ਮਹਾਰਾਜ ਜੀ ਨੂੰ ਜਦੋਂ ਇਹ ਪ੍ਰਹਾਰ ਕੀਤਾ ਗਿਆ, ਮਾਰਨਾ ਕੀਤਾ ਇਸ ਪਠਾਨ ਨੇ, ਬੇਈਮਾਨ ਨੇ, ਉਹ ਤੋਂ ਬਾਅਦ ਕਹਿੰਦੇ ਬਹਾਦਰ ਸ਼ਾਹ ਜਿਹੜਾ ਹੈ ਇੱਥੋਂ ਨਿਕਲ ਗਿਆ, ਇਹ ਅੱਗੇ ਨੂੰ ਚੱਲ ਗਿਆ।
ਤੇ ਇਹ ਜਾਣ ਤੋਂ ਬਾਅਦ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਸੱਚਖੰਡ ਗਮਨ ਕਰਦੇ ਜੋਤੀ ਜੋਤ ਸਮਾਉਂਦੇ ਉਹ ਤੋਂ ਬਾਅਦ ਕੁਛ ਹੀ ਦਿਨਾਂ ਦੇ ਵਿੱਚ ਪਿਆਰਿਓ ਇਹ ਜਦੋਂ ਅੱਗੇ ਦੱਖਣ ਦੇ ਵਿੱਚ ਗਿਆ ਹੈਦਰਾਬਾਦ ਗਿਆ ਉੱਥੋਂ ਇਹਨੇ ਸਖ਼ਤ ਆਦੇਸ਼ ਜਿਹੜੇ ਜਾਰੀ ਕਰਨੇ ਕੀਤੇ ਉਹਨੇ ਕਿਹਾ ਕਿ ਆਪਣੀ ਰਿਆਸਤ ਦੇ ਵਿੱਚ ਜਿੰਨੇ ਹਿੰਦੂ ਜਿਹੜੇ ਹਨ ਉਹਨਾਂ ਦੇ ਉੱਤੇ ਦਮਨ ਕੀਤਾ ਜਾਵੇ ਹਿੰਦੂਆਂ ਨੂੰ ਦਬਾਇਆ ਜਾਵੇ ਵੱਡੀਆਂ ਪੋਸਟਾਂ ਦੇ ਉੱਤੋਂ ਉਹਨਾਂ ਨੂੰ ਲਾਹ ਦਿੱਤਾ ਜਾਵੇ ਅਤੇ ਨਾਲ ਸਿੱਖਾਂ ਦੇ ਲਈ ਵੀ ਪਿਆਰਿਓ ਇਹਨੇ ਬਹੁਤ ਵੱਡੇ ਸਰਕੂਲਰ ਜਾਰੀ ਕਰਨੇ ਕੀਤੇ ਕਿ ਕਿਉਂਕਿ ਪਤਾ ਚੱਲ ਗਿਆ ਸੀ ਕਿ ਅੱਗੇ ਪੰਜਾਬ ਦੇ ਵਿੱਚ ਵੀ ਗੁਰੂ ਕੇ ਸਿੱਖ ਬਗਾਵਤ ਕਰ ਰਹੇ ਹਨ ਇਹਨੂੰ ਚਾਹੀਦਾ ਸੀ ਕਿ ਭਾਈ ਇਹ ਜਾ ਕਰਕੇ ਮਾਮਲੇ ਦਾ ਨਿਪਟਾਰਾ ਕਰਦਾ ਉਹਨਾਂ ਦੇ ਗੱਲ ਸੁਣਦਾ ਲੇਕਿਨ ਇਹਨੇ ਇੰਜ ਨਹੀਂ ਕੀਤਾ ਇਹਨੇ ਆਰਡਰ ਕਰ ਦਿੱਤਾ ਕਿ ਸਿੱਖਾਂ ਦੇ ਨਾਲ ਵੀ ਜ਼ਬਰਦਸਤੀ ਪੇਸ਼ ਆਓ ਜਿਹੜਾ ਕੋਈ ਬਾਗੀ ਬਣਦਾ ਕੋਈ ਸਰਕਾਰ ਦੀ ਗੱਲ ਨਹੀਂ ਮੰਨਦਾ ਉਹਨੂੰ ਮਾਰ ਦਿੱਤਾ ਜਾਵੇ ਖਤਮ ਕੀਤਾ ਜਾਵੇ ਔਰ ਇੱਕ ਗੱਲ ਪਿਆਰਿਓ ਕਿ ਇਹਦਾ ਜਦੋਂ ਜੀਵਨ ਪੜ੍ਹਦੇ ਹਾਂ ਬਹਾਦਰ ਸ਼ਾਹ ਦਾ ਦੇਖੋ ਇਹ ਬੇਈਮਾਨ ਜਿਹੜੇ ਕਿੰਨੇ ਬੇਈਮਾਨ ਲੋਕ ਹੁੰਦੇ ਹਨ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਇਹਨੇ ਕਤਲ ਕੀਤਾ ਕਤਲ ਹੀ ਹੋਇਆ ਪਿਆਰਿਓ ਮਹਾਰਾਜ ਜੀ ਦੇ ਉੱਤੇ ਇਸ ਬੇਈਮਾਨ ਨੇ ਗੁਲ ਖਾਨ ਨੇ ਪ੍ਰਹਾਰ ਕਰਨਾ ਕੀਤਾ ਉਹ ਤੋਂ ਬਾਅਦ ਤੇ ਕੀ ਹੋਇਆ ਕਿ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਤੇ ਇਹਨੇ ਕੀ ਕੀਤਾ ਇੱਕ ਆਦੇਸ਼ ਜਾਰੀ ਕੀਤਾ ਇੱਕ ਮਾਤਮੀ ਖਿਲਤ ਜਿਹੜੀ ਹੈ ਜਿਸ ਤਰ੍ਹਾਂ ਕਿ ਅੱਜ ਦੇ ਵੀ ਜ਼ਮਾਨੇ ਦੇ ਵਿੱਚ ਵੱਡੇ ਵੱਡੇ ਇਹ ਮੰਤਰੀ ਆਦਿਕ ਜੋ ਰਹਿੰਦੇ ਹਨ ਉਹ ਕੀ ਕਰਦੇ ਹਨ ਕੋਈ ਬੰਦਾ ਚਲਾਣਾ ਕਰ ਜਾਵੇ ਉਹ ਆਪਣਾ ਕੋਈ ਬੰਦਾ ਹੋਵੇ ਰਿਸ਼ਤੇਦਾਰ ਹੋਵੇ ਕੋਈ ਖਾਸ ਮੋਹਤਬਰ ਬੰਦਾ ਹੋਵੇ ਅਤੇ ਫਿਰ ਸ਼ੋਕ ਸਮਾਚਾਰ ਉਹਨਾਂ ਨੂੰ ਦਿੱਤਾ ਜਾਂਦਾ ਅਤੇ ਵੱਡੇ ਮੰਤਰੀ ਜਿਹੜੇ ਹਨ ਅਤੇ ਕਈ ਤਾਂ ਪਹੁੰਚ ਕਰਕੇ ਉਹ ਉੱਥੇ ਹਮਦਰਦੀ ਰੱਖਦੇ ਮਹਿਸੂਸ ਕਰਦੇ ਜੇ ਕੋਈ ਬੰਦਾ ਪਹੁੰਚਿਆ ਨਹੀਂ ਜਾ ਸਕਦਾ ਤੇ ਉਹ ਵੱਡੇ ਮੰਤਰੀ ਕੀ ਕਰਦੇ ਸੋਖ ਸਮਾਚਾਰ ਜਿਹੜਾ ਉਹ ਭੇਜਦੇ ਕਿ ਭਾਈ ਕਿ ਇਹ ਚੰਗਾ ਨਹੀਂ ਹੋਇਆ ਸਾਨੂੰ ਬਹੁਤ ਜ਼ਿਆਦਾ ਅਫਸੋਸ ਹੈ ਇਹ ਹੈ ਕਰਕੇ ਇਸ ਤਰ੍ਹਾਂ ਸਾਧ ਸੰਗਤ ਜੀ ਇਹਨੇ ਕੀ ਕੀਤਾ ਬਹਾਦਰ ਸ਼ਾਹ ਨੇ ਇੱਕ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸਤਿਕਾਰਯੋਗ ਮਹਿਲ ਜਿਹੜੇ ਹਨ ਮਾਤਾ ਸੁੰਦਰੀ ਜੀ ਮਾਤਾ ਸਾਹਿਬ ਦੇਵਾਂ ਜੀ ਉਹਨਾਂ ਨੂੰ ਇਹਨੇ ਮਾਤਮੀ ਖਿਲਤ ਇੱਕ ਭੇਜਣੀ ਕੀਤੀ ਹੈ ਹੁਣ ਚਲੋ ਇਹ ਤਾਂ ਗੱਲ ਦਰੁਸਤ ਹੈ ਕਿ ਸਤਿਗੁਰੂ ਮਹਾਰਾਜ ਜੀ ਦੇ ਨਾਲ ਕਹਿੰਦੇ ਆਪਾਂ ਪ੍ਰੇਮ ਹੈ ਮਹਾਰਾਜ ਜੀ ਬਹੁਤ ਉੱਚੀ ਸ਼ਖਸੀਅਤ ਹੈ ਜਗਤ ਗੁਰੂ ਹਨ ਮਹਾਰਾਜ ਜੀ ਦੇ ਨਾਲ ਹੀ ਇਹ ਵੀ ਇਸ ਧਰਤੀ ਤੇ ਰਹਿੰਦਾ ਰਿਹਾ ਇਹ ਤਾਂ ਜਾਇਜ਼ ਗੱਲ ਹੈ ਇਹਨੇ ਮਾਤਮੀ ਖਿਲਤ ਉਹਨੂੰ ਮਾਤਮੀ ਖਿਲਤ ਬੋਲਦੇ ਸੀ ਜਿਹਨੂੰ ਅੱਜ ਦੇ ਜ਼ਮਾਨੇ ਦੇ ਵਿੱਚ ਸੋਖ ਸਮਾਚਾਰ ਜਿਹਨੂੰ ਆਪਾਂ ਬੋਲਦੇ ਹਾਂ ਬਾਦਸ਼ਾਹ ਸੋਖ ਸੰਦੇਸ਼ ਕਹਿੰਦੇ ਸ਼ੋਕ ਦਾ ਸੰਦੇਸ਼ ਦੇਣਾ ਇਸ ਤਰ੍ਹਾਂ ਇਹਨੇ ਇੱਕ ਸ਼ੋਕ ਦਾ ਸੰਦੇਸ਼ ਭੇਜਿਆ ਮਾਤਾ ਜੀ ਨੂੰ ਲਿਖਦਾ ਕਿ ਭਾਈ ਮੈਂ ਬਹੁਤ ਅਫਸੋਸ ਕਰਦਾ ਹਾਂ ਇਹ ਚੰਗਾ ਨਹੀਂ ਹੋਇਆ ਇਹ ਨਹੀਂ ਹੋਣਾ ਚਾਹੀਦਾ ਫਿਰ ਵੀ ਚਲੋ ਜੋ ਭਾਣਾ ਵਰਤਿਆ ਅਤੇ ਅੱਲਾ ਤਾਲਾ ਇਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ੇ ਇਸ ਤਰ੍ਹਾਂ ਉਹਨੇ ਪਿਆਰੇ ਉਹ ਸੋਕ ਸਮਾਚਾਰ ਦਿੱਤਾ ਮਾਤਮੀ ਖਿਲਤ ਭੇਜੀ ਹੈ ਇਹ ਤਾਂ ਜਾਇਜ਼ ਗੱਲ ਹੈ ਇਹਦੇ ਨਾਲ ਨਾਲ ਗੁਲਖਾਂ ਪਿਆਰੇ ਉਹ ਕੌਣ ਲੱਗਦਾ ਗੁਲਖਾਂ ਦੇ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਸੀ ਲੇਕਿਨ ਉਸ ਬੇਈਮਾਨ ਨੇ ਕੀ ਕੀਤਾ ਦੂਸਰਾ ਸੋਕ ਸੰਦੇਸ਼ ਮਾਤਮੀ ਖਿਲਤ ਗੁਲਖਾਂ ਦੇ ਘਰ ਵਾਲਿਆਂ ਦੇ ਕੋਲ ਉਹਨਾਂ ਦੇ ਕੋਲ ਭੇਜਣੀ ਕੀਤੀ ਇਹਦੇ ਨਾਲ ਇੱਕ ਸ਼ੱਕ ਔਰ ਗਹਿਰਾਉਂਦਾ ਕਿ ਭਾਈ ਉਹ ਤਾਂ ਕਾਤਲ ਬੰਦਾ ਹੈ ਕੋਈ ਵੱਡਾ ਮੋਹਤਬਰ ਬੰਦਾ ਵੀ ਨਹੀਂ ਹੈ ਤੂਨੇ ਚੱਲ ਮਹਾਰਾਜ ਜੀ ਨੂੰ ਮਾਤਮੀ ਖਿਲਤ ਭੇਜੀ ਹੈ ਪਰਿਵਾਰ ਵਾਲਿਆਂ ਨੂੰ ਚਲੋ ਇਹ ਜਾਇਜ਼ ਗੱਲ ਹੈ ਲੇਕਿਨ ਉਹ ਕੌਣ ਲੱਗਦਾ ਤੇਰਾ ਉਹਨੂੰ ਕਿਉਂ ਭੇਜਣਾ ਕੀਤਾ ਉਹਦੇ ਪਰਿਵਾਰ ਨੂੰ ਇਹਦੇ ਨਾਲ ਔਰ ਸ਼ੱਕ ਗਹਿਰਾਏ ਜਾਂਦੇ ਹਨ ਤੇ ਕੁਛ ਵਿਦਵਾਨਾਂ ਨੇ ਇਹ ਵੀ ਤੱਤ ਘਟਨਾ ਕੀਤਾ ਪਿਆਰਿਓ ਜਿਸ ਤਰ੍ਹਾਂ ਕਿ ਆਧੁਨਿਕ ਵਿਦਵਾਨ ਭਾਈ ਗੰਡਾ ਸਿੰਘ ਜੀ ਹੋ ਗਿਆ ਤੇ ਨਾਲ ਔਰ ਵੀ ਜਿਹੜੇ ਗੁਰਮੁਖ ਪਿਆਰੇ ਜਿਹੜੇ ਹਨ ਉਹ ਇਹ ਕਹਿੰਦੇ ਕਿ ਇਹਦੇ ਵਿੱਚ ਕਿੱਥੇ ਨਾ ਕਿੱਥੇ ਬਹਾਦਰ ਸ਼ਾਹ ਦਾ ਵੀ ਹੱਥ ਸੀ ਬਹਾਦਰ ਸ਼ਾਹ ਵੀ ਪਿਆਰਿਓ ਅੰਦਰੋਂ ਈਰਖਾ ਕਰਦਾ ਸੀ ਉਹ ਵੀ ਚਾਹੁੰਦਾ ਸੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਾਂ ਸਿੱਖਾਂ ਦੀ ਵੱਧਦੀ ਸ਼ਕਤੀ ਨੂੰ ਮੈਂ ਦਬਾ ਦੇਵਾਂ ਇਹਨਾਂ ਨੂੰ ਮੈਂ ਖਤਮ ਕਰ ਦੇਵਾਂ ਇਸ ਤਰ੍ਹਾਂ ਉਹ ਵੀ ਚਾਹੁੰਦਾ ਕਿਉਂਕਿ ਇਹ ਰਾਜਨੈਤਿਕ ਲੋਕ ਪਿਆਰਿਓ ਆਪਾਂ ਵੇਖਦੇ ਹਾਂ ਇਹਨਾਂ ਦੀ ਪਾਲਿਸੀ ਡੁਐਲ ਹੁੰਦੀ ਹੈ ਇਹ ਜਿਹੜੇ ਬੜੇ ਕਪਟੀ ਹੁੰਦੇ ਹਨ ਬਾਹਰੋਂ ਕੁਛ ਔਰ ਕਰਨਾ ਅੰਦਰੋਂ ਕੁਛ ਔਰ ਕਰਦੇ ਹਨ ਇਸ ਤਰ੍ਹਾਂ ਬਹੁਤ ਰਹੱਸਮਈ ਤਰੀਕਿਆਂ ਦੇ ਨਾਲ
ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਉੱਤੇ ਕਾਤਲਾਨਾ ਹਮਲਾ ਕਰਨਾ ਕੀਤਾ। ਤਾਂ ਕਰਕੇ ਪਿਆਰਿਓ ਕੁਛ ਗੱਲਾਂ ਇਸ ਤਰ੍ਹਾਂ ਹੋ ਜਾਂਦੀਆਂ ਤੇ ਪਤਾ ਹੀ ਨਹੀਂ ਲੱਗਦਾ। ਅੱਜ ਵੀ ਦੇਖੋ ਕਈ ਵਿਦਵਾਨ ਇਹ ਜ਼ਿਕਰ ਕਰਦੇ, ਹੋ ਸਕਦਾ ਕੋਈ ਨਾ ਕੋਈ ਪੁਰਾਤਨ ਲਿਖਤਾਂ ਦੇ ਵਿੱਚ ਕੋਈ ਗੱਲ ਅਸਲ ਐਥੈਂਟਿਕ ਗੱਲ ਹੋਵੇਗੀ, ਉਹ ਪ੍ਰਗਟ ਨਹੀਂ ਹੋਵੇਗੀ। ਹੋ ਸਕਦਾ ਕਿ ਕੱਲ੍ਹ ਉਹ ਗ੍ਰੰਥ ਕੋਈ ਚੀਜ਼ਾਂ ਇਸ ਤਰ੍ਹਾਂ ਪ੍ਰਗਟ ਹੋ ਜਾਣ ਤੇ ਜਿਹਦੇ ਨਾਲ ਔਰ ਆਪਾਂ ਸਪਸ਼ਟ ਹੋ ਸਕਦੇ ਹਾਂ ਕਿ ਗੁਰੂ ਮਹਾਰਾਜ ਜੀ ਨੂੰ ਮਾਰਨ ਦੇ ਵਿੱਚ ਕਿਹਦਾ ਮੁੱਖ ਹੱਥ ਸੀ। ਫਿਰ ਵੀ ਪਿਆਰਿਓ ਜੇ ਆਪਾਂ ਅਨੁਮਾਨ ਲਾਉਂਦੇ ਹਾਂ, ਇਹੀ ਵਿਚਾਰ ਰੱਖਣੀ ਚਾਹੀਦੀ ਹੈ ਕਿ ਇਹ ਜਿਹੜਾ ਨਾ ਇਹ ਗੁਲ ਖਾਨ ਆਇਆ, ਇਹਦੀ ਕੋਈ ਨਿੱਜੀ ਕੋਈ ਜ਼ਿਆਦੀ ਦੁਸ਼ਮਣੀ ਨਹੀਂ ਸੀ, ਇਹਨੂੰ ਖਾਸ ਕਰਕੇ ਵਜ਼ੀਰ ਖਾਨ ਨੇ ਭੇਜਣਾ ਕੀਤਾ ਗੁਰੂ ਮਹਾਰਾਜ ਜੀ ਦਾ ਕਤਲ ਕਰਨ ਦੇ ਲਈ, ਗੁਰੂ ਮਹਾਰਾਜ ਜੀ ਨੂੰ ਮਾਰਨ ਦੇ ਲਈ। ਇਹਦੇ ਵਿੱਚ ਹੋ ਸਕਦਾ, ਮੈਂ ਬੇਨਤੀ ਕਰ ਰਿਹਾ, ਹੋ ਸਕਦਾ ਬਹਾਦਰ ਸ਼ਾਹ ਦਾ ਵੀ ਬਹੁਤ ਵੱਡਾ ਹੱਥ ਹੈ, ਕਿਉਂਕਿ ਬਹਾਦਰ ਸ਼ਾਹ ਪਿਆਰਿਓ ਇੱਥੇ ਅਖੀਰਲੀ ਜਦੋਂ ਮੁਲਾਕਾਤ ਹੋਈ ਨਾ ਹੀਰਾ ਘਾਟ ਸਾਹਿਬ, ਉੱਥੇ ਉਹਨੇ ਗੁਰੂ ਮਹਾਰਾਜ ਜੀ ਨੂੰ ਸਾਫ ਸਿੱਧਾ ਕਹਿ ਦਿੱਤਾ ਕਿ ਸਤਿਗੁਰੂ ਮਹਾਰਾਜ ਇਹ ਜ਼ਾਲਮ ਮਹਾਰਾਜ ਜੀ ਨੂੰ ਇਹਨੇ ਪਹਿਲੇ ਵਾਅਦਾ ਕੀਤਾ ਸੀ ਕਿ ਵਜ਼ੀਰ ਖਾਨ ਆਦਿਕ ਨੂੰ ਮੈਂ ਮਾਰਾਂਗਾ, ਡੰਡ ਦਵਾਂਗਾ, ਔਰ ਵੀ ਜਿਹੜੇ ਜ਼ਾਲਮ ਉਹਨੂੰ ਪਕੜ ਕੇ ਤੁਹਾਡੇ ਹਵਾਲੇ ਕਰਾਵਾਂਗਾ, ਲੇਕਿਨ ਉਹਨੇ ਵਾਅਦਾ ਖਿਲਾਫੀ ਕਰ ਦਿੱਤੀ ਤੇ ਕਹਿ ਦਿੱਤਾ ਮਹਾਰਾਜ ਇਹ ਕੰਮ ਮੇਰੇ ਤੋਂ ਨਹੀਂ ਹੋ ਸਕਦਾ, ਇਹ ਹੋ ਨਹੀਂ ਸਕਦਾ ਮਹਾਰਾਜ, ਜੇ ਮੈਂ ਕੀਤਾ ਬਗਾਵਤ ਹੋ ਜਾਵੇਗੀ, ਮੈਂ ਮਾਫ਼ੀ ਚਾਹੁੰਦਾ। ਤੇ ਮਹਾਰਾਜ ਨੂੰ ਤਾਂ ਕਰਕੇ ਉਹਨੇ ਹੀਰੇ ਜਵਾਹਰਾਤ ਆਦਿਕ ਭੇਟ ਕੀਤੇ, ਇਹ ਇੱਕ ਲਾਲਚ ਦੇਣਾ ਚਾਹੁੰਦਾ ਸੀ ਕਿ ਆਹ ਪੈਸਾ ਲੈ ਲਿਓ। ਕਈ ਵਾਰੀ ਹੁੰਦਾ ਨਾ ਪਿਆਰਿਓ,

ਜਦੋਂ ਗੱਲ ਵੱਧ ਜਾਵੇ ਸਿਆਣੇ ਕਹਿੰਦੇ ਚਲੋ ਜੀ ਜੋ ਹੋ ਗਿਆ ਉਹਦੇ ਉੱਤੇ ਮਿੱਟੀ ਪਾਓ, ਸੁਲਾਹਨਾਮਾ ਕਰੋ ਤੇ ਕੀ ਚਾਹੀਦਾ ਭਾਈ ਤੈਨੂੰ ਪੈਸਾ ਚਾਹੀਦਾ, ਆ ਭਾਈ ਪੈਸਾ ਲੈ ਲੈ, ਉਹ ਆਪਣਾ ਕੰਮ ਕਰ ਲੈ, ਬਾਅਦ ਵਿੱਚ ਪਰਿਵਾਰ ਦੇ ਮੈਂਬਰਾਂ ਨੂੰ ਤੇ ਉਹਨਾਂ ਨੂੰ ਪੈਸਾ ਦੇ ਕਰਕੇ ਮਾਮਲਾ ਰਫਾ ਦਫਾ ਕੀਤਾ ਜਾਂਦਾ। ਇਸ ਨਜ਼ਰੀਏ ਦੇ ਨਾਲ ਬਹਾਦਰ ਸ਼ਾਹ ਚਾਹੁੰਦਾ ਸੀ ਕਿ ਮੈਂ ਮਹਾਰਾਜ ਨੂੰ ਇਹ ਹੀਰੇ ਜਵਾਹਰਾਤ ਭੇਟ ਕਰ ਦੇਵਾਂ ਤੇ ਲੈ ਕਰਕੇ ਗੁਰੂ ਮਹਾਰਾਜ ਜੀ ਖੁਸ਼ ਹੋ ਜਾਣਗੇ, ਇਹ ਗੱਲ ਵਿਸਾਰ ਦੇਣਗੇ। ਮਹਾਰਾਜ ਜੀ ਨੇ ਹੀਰੇ ਜਿਹੜੇ ਸੁੱਟ ਦਿੱਤੇ ਤੇ ਕਿਹਾ ਕਿ ਸਾਨੂੰ ਭਾਈ ਇਹ ਹੀਰਿਆਂ ਦਾ ਕੋਈ ਇਹਦੇ ਨਾਲ ਮੋਹ ਪਿਆਰ ਨਹੀਂ ਹੈ, ਇਹ ਚਾਹੁੰਦੇ ਤਾਂ ਸਾਡੇ ਕੋਲ ਹੀਰਿਆਂ ਦੇ ਖਜ਼ਾਨੇ ਪਏ ਹੋਏ ਹਨ, ਲੇਕਿਨ ਤੂੰ ਬੇਈਮਾਨੀ ਕਰ ਰਿਹਾ। ਇਹਨੇ ਬੇਈਮਾਨੀ ਕੀਤੀ, ਮਹਾਰਾਜ ਜੀ ਦੇ ਨਾਲ ਵਾਅਦਾ ਖਿਲਾਫੀ ਕੀਤੀ, ਤਾਂ ਕਰਕੇ ਗੁਰੂ ਮਹਾਰਾਜ ਜੀ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਹੀ ਧਰਤੀ ਤੋਂ ਭੇਜਣਾ ਪਿਆ। ਜੇ ਤੁਸੀਂ ਸਿਆਣੇ ਬੈਠੇ ਹੋਏ ਹੋ ਪਿਆਰੇ ਹੋ, ਵਿਚਾਰ ਕਰੋ, ਜੇ ਇਹ ਵਾਅਦਾ ਖਿਲਾਫੀ ਨਹੀਂ ਕਰਦਾ, ਜਿਹੜੇ ਜ਼ਾਲਮ ਦੁਸ਼ਟ ਜਿਹੜੇ ਹਨ ਉਹਨਾਂ ਦਾ ਸੌਦਾ ਲਾਉਂਦਾ, ਉਹਨਾਂ ਨੂੰ ਉੱਥੋਂ ਗੱਦੀਆਂ ਤੋਂ ਲਾਹ ਦਿੰਦਾ, ਤੇ ਮਹਾਰਾਜ ਨੂੰ ਲੋੜ ਹੀ ਨਹੀਂ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਇਸ ਧਰਤੀ ਤੋਂ ਭੇਜਣ ਦੀ। ਇਹਨੇ ਇਹ ਮੁਨਕਰ ਹੋ ਗਿਆ, ਬੇਈਮਾਨ ਬਣ ਗਿਆ, ਤਾਂ ਕਰਕੇ ਇਹ ਭਾਣੇ ਵਰਤੇ ਹਨ। ਇਤਿਹਾਸ ਪਿਆਰਿਓ ਬਹੁਤ ਵੱਡਾ ਹੁੰਦਾ। ਮੈਂ ਇੱਕ ਬੇਨਤੀ ਕਰਕੇ ਅੱਗੇ ਜਾਵਾਂ ਪਿਆਰਿਓ। ਕਹਿੰਦੇ ਕਿ ਇੱਕ ਦਿਨ ਬਹੁਤ ਵੱਡਾ ਇੱਕ ਇਤਿਹਾਸਕਾਰ ਜਿਹੜਾ ਉਹ ਇਤਿਹਾਸਕਾਰ ਤੇ ਉਹ ਇੱਥੋਂ ਦਾ ਵਿਦੇਸ਼ ਦਾ ਰਹਿਣ ਵਾਲਾ ਉਹ ਚਾਹੁੰਦਾ ਸੀ ਕਿ ਭਾਈ ਮੈਂ ਪੂਰੇ ਦੁਨੀਆ ਦਾ ਇਤਿਹਾਸ ਲਿਖਾਂ। ਉਹਨੇ ਬਹੁਤ ਇਤਿਹਾਸਕਾਰਾਂ ਨੂੰ ਪਿਆਰਿਓ ਆਪਣੇ ਕੋਲ ਰੱਖਣਾ ਕੀਤਾ, ਬੜੀ ਉਹਨੇ ਪੜਤਾਲ ਕੀਤੀ, ਬੜੀ ਖੋਜ ਕੀਤੀ, ਤੇ ਉਹ ਇਹੀ ਕਹਿੰਦਾ ਸੀ ਕਿ ਮੈਂ ਐਥੈਂਟਿਕ ਇਤਿਹਾਸ ਇੱਕਦਮ ਦਰੁਸਤ ਜਿਹੜਾ ਇਤਿਹਾਸ ਜਿਹੜਾ ਹੈ ਉਹ ਮੈਂ ਲਿਖਾਂਗਾ ਕਰਕੇ। ਉਹਨੇ ਮਿਹਨਤ ਵੀ ਬਹੁਤ ਕੀਤੀ ਤੇ ਬਹੁਤ ਵੱਡਾ ਉਹਨੇ ਗ੍ਰੰਥ ਵੀ ਲਿਖ ਦਿੱਤਾ। ਇੱਕ ਦਿਨ ਕਹਿੰਦੇ ਇਸ ਤਰ੍ਹਾਂ ਹੀ ਪਿਆਰਿਓ ਆਪਣੇ ਕਮਰੇ ਦੇ ਵਿੱਚ ਬੈਠ ਕਰਕੇ ਰਿਸਰਚ ਕਰ ਰਿਹਾ ਸੀ, ਇਤਿਹਾਸ ਲਿਖ ਰਿਹਾ ਸੀ, ਪੜਤਾਲ ਕਰ ਰਿਹਾ, ਤੇ ਕੀ ਹੋਇਆ, ਅਚਨਚੇਤ ਗਲੀ ਦੇ ਵਿੱਚ ਰੌਲਾ ਪੈਣਾ ਸ਼ੁਰੂ ਹੋ ਗਿਆ। ਗਲੀਆਂ ਦੇ ਵਿੱਚ, ਨਾਲ ਦੀ ਗਲੀ ਦੇ ਵਿੱਚ ਲੋਕੀ ਚੀਕਾਂ ਮਾਰਨ ਲੱਗੇ, ਰੌਲਾ ਪਾਉਣ ਲੱਗੇ। ਭੱਜ ਕਰਕੇ ਗਿਆ, ਜਾ ਕਰਕੇ ਕੀ ਵੇਖਦਾ ਕਿ ਭਾਈ ਕਿਸੇ ਬੰਦੇ ਦਾ ਕਤਲ ਹੋ ਗਿਆ। ਜਦੋਂ ਕਤਲ ਹੋ ਗਿਆ ਉਹ ਬੰਦਾ ਤੜਫ ਰਿਹਾ, ਉਹ ਤੜਫ ਕੇ ਉਹ ਮਰ ਗਿਆ। ਜਦੋਂ ਉਹ ਬੰਦਾ ਮਰ ਗਿਆ ਉਹ ਤੋਂ ਬਾਅਦ ਉੱਥੇ ਲੋਕੀ ਜੁੜਨਾ ਸ਼ੁਰੂ ਹੋ ਗਏ, ਕਈ ਬੰਦੇ ਆਏ, ਬੰਦਾ ਤਾਂ ਜਿਹੜਾ ਉਹ ਮਰ ਹੀ ਗਿਆ, ਖਤਮ ਹੋ ਗਿਆ। ਫਿਰ ਲੋਕਾਂ ਨੇ ਪਿਆਰੇ ਉਹ ਗੱਲਾਂ ਸ਼ੁਰੂ ਕਰ ਦਿੱਤੀਆਂ। ਫਿਰ ਇਹ ਕਹਿੰਦਾ ਜੀ ਕਿ ਦੇਖੋ ਭਾਈ ਇਹਦਾ ਕਤਲ ਕਿਹਨੇ ਕੀਤਾ। ਇੱਕ ਨੇ ਕਿਹਾ ਕਿ ਜੀ ਆ ਇੱਕ ਬੰਦਾ ਜਿਹੜਾ ਫਲਾਣੇ ਨੇ ਕੀਤਾ, ਉਹ ਉੱਥੇ ਗਿਆ। ਫਿਰ ਦੂਜਾ ਨਾਲ ਹੀ ਕਹਿਣ ਲੱਗਾ, ਨਹੀਂ ਨਹੀਂ ਭਾਈ ਤੂੰ ਗਲਤ ਬੋਲ ਰਿਹਾ, ਉਹਨੇ ਨਹੀਂ ਕੀਤਾ, ਫਲਾਣੇ ਨੇ ਇਹਦਾ ਕਤਲ ਕੀਤਾ, ਕਤਲ ਕਰਕੇ ਉਹ ਇੰਜ ਹੋ ਗਿਆ। ਫਿਰ ਇੱਕ ਨੇ ਬੋਲਿਆ, ਨਹੀਂ ਭਾਈ ਤੁਸੀਂ ਗਲਤ ਬੋਲਦੇ ਹੋ, ਇਹਦਾ ਕਤਲ ਨਹੀਂ ਹੋਇਆ, ਪਹਿਲੇ ਇਹਦੀ ਗਲਤੀ ਆ, ਇਹਨੇ ਫਲਾਣੇ ਨੂੰ ਕਿਹਨੂੰ ਮਾਰਿਆ ਸੀ ਉਹਨੇ, ਤੇ ਲੜਾਈ ਝਗੜਾ ਹੋ ਗਿਆ, ਇਹਦਾ ਵਾਰ ਖਾਲੀ ਚੱਲ ਗਿਆ, ਉਹਦਾ ਵਾਰ ਚੱਲ ਗਿਆ ਤੇ ਇਹ ਮਰ ਗਿਆ। ਉੱਥੇ ਖੜੋਤਾ ਪਿਆਰਿਓ ਵੇਖ ਕੇ ਦੰਗ ਹੋ ਗਿਆ। 8-10 ਲੋਕਾਂ ਨੇ ਆਪਣੀਆਂ ਆਪਣੀਆਂ ਦਲੀਲਾਂ ਦੇ ਦਿੱਤੀਆਂ। ਕੋਈ ਕਹਿੰਦਾ ਇਹਦਾ ਦੋਸ਼, ਕੋਈ ਕਹਿੰਦਾ ਉਹਦਾ ਦੋਸ਼, ਕੋਈ ਕਹਿੰਦਾ ਉਹਦਾ ਦੋਸ਼, ਕੋਈ ਕਹਿੰਦਾ ਉਹਨੇ ਕੀਤਾ, ਕੋਈ ਦੂਜਾ ਕਹਿੰਦਾ ਇਹਨੇ ਨਹੀਂ ਕੀਤਾ। ਉਹ ਸੁਣ ਕਰਕੇ ਪਿਆਰਿਓ ਬੰਦਾ ਨਾ ਅੰਦਰੋਂ ਹਲ ਗਿਆ, ਕੰਬ ਗਿਆ। ਉਹ ਇਤਿਹਾਸਕਾਰ ਉਹ ਕੰਬ ਗਿਆ, ਕੰਬ ਕਰਕੇ ਉਹ ਬੜਾ ਪਰੇਸ਼ਾਨ ਹੋ ਕਰਕੇ ਕਮਰੇ ਵਿੱਚ ਆ ਗਿਆ। ਨਾਲ ਦੇ ਬੰਦੇ ਜਿਹੜੇ ਇਤਿਹਾਸਕਾਰ ਜਿਹੜੇ ਰਿਸਰਚ ਕਰਨ ਵਾਲੇ ਉਹਨੂੰ ਪੁੱਛਦੇ ਕਿ ਕੀ ਗੱਲ ਹੈ ਭਾਈ, ਚੱਲਦਾ ਰਹਿੰਦਾ, ਬੰਦੇ ਮਰਦੇ ਰਹਿੰਦੇ, ਕਤਲ ਹੁੰਦੇ ਰਹਿੰਦੇ, ਤੂੰ ਕਿਉਂ ਪਰੇਸ਼ਾਨ ਹੋਇਆ। ਉਹਨੇ ਜੋ ਗੱਲ ਕੀਤੀ ਨਾ ਪਿਆਰੇ, ਉਹ ਸਮਝਣ ਵਾਲੀ ਗੱਲ ਹੈ। ਉਹਨੇ ਕਿਹਾ ਕਿ ਦੇਖੋ ਨਾਲ ਦੀ ਗਲੀ ਜਿਹੜੀ ਹੈ, ਬਸ ਇੱਥੋਂ 15-20 ਕਦਮਾਂ ਦੇ ਅੱਗੇ ਜਿਹੜੀ ਗਲੀ ਵੱਜਦੀ ਆ, ਉੱਥੇ ਕਤਲ ਹੋਇਆ। ਜਦੋਂ ਕਤਲ ਹੋਇਆ ਬੰਦਾ ਮਰ ਗਿਆ, ਉਹ ਤੋਂ ਬਾਅਦ 10-15 ਮਿੰਟਾਂ ਦੇ ਵਿੱਚ ਮੈਂ ਵੀ ਪਹੁੰਚ ਗਿਆ। 10-15 ਮਿੰਟਾਂ ਦੇ ਵਿੱਚ ਲੋਕਾਂ ਨੇ ਕਈ ਦਲੀਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਕੋਈ ਕਹਿੰਦਾ ਉਹਨੇ ਕੀਤਾ, ਕੋਈ ਕਹਿੰਦਾ ਉਹਨੇ ਕੀਤਾ, ਕੋਈ ਕਹਿੰਦਾ ਇਹਦੀ ਗਲਤੀ ਹੈ, ਕੋਈ ਕਹਿੰਦਾ ਜੀ ਉਹਦੀ ਗਲਤੀ ਹੈ। ਹੁਣ ਜਿੱਥੇ ਮੈਂ ਖੁਦ ਪਹੁੰਚ ਗਿਆ, 10-15 ਮਿੰਟ ਬਾਅਦ ਪਹੁੰਚ ਕਰਕੇ ਮੈਂ ਪਤਾ ਨਹੀਂ ਕਰ ਸਕਿਆ ਕਿ ਭਾਈ ਅਸਲ ਦੇ ਵਿੱਚ ਦੋਸ਼ੀ ਕੌਣ ਹੈ, ਕਿਹਨੇ ਕਿਹਨੂੰ ਮਾਰਿਆ, ਕਿਹਦੀ ਗਲਤੀ ਹੈ।
ਇਹ ਤਾਂ 10-15 ਮਿੰਟ ਪਹਿਲੇ ਜੋ ਭਾਣਾ ਵਰਤਿਆ ਮੈਂ ਉਹਦਾ ਨਿਰਣਾ ਨਹੀਂ ਕਰ ਸਕਦਾ। ਅੱਜ ਤੋਂ 100 ਸਾਲ 500 ਸਾਲ 1000 ਸਾਲ ਪਹਿਲੇ ਜੋ ਮੈਂ ਇਤਿਹਾਸ ਦੇ ਗ੍ਰੰਥ ਲਿਖ ਰਿਹਾ ਮੈਂ ਉਹਨਾਂ ਦਾ ਨਿਰਣਾ ਕਿਸ ਤਰ੍ਹਾਂ ਕਰ ਸਕਦਾ ਹਾਂ, ਮੈਨੂੰ ਉਹ ਚਿੰਤਾ ਲੱਗੀ ਹੋਈ ਹੈ। ਗੱਲ ਬੜੀ ਕਮਾਲ ਦੀ ਹੈ। ਉਹ ਕਹਿੰਦਾ 10-15 ਮਿੰਟ ਪਹਿਲਾਂ ਇੱਥੇ ਕੀ ਪਾਣਾ ਵਰਤਿਆ ਮੈਂ ਉਹਦਾ ਤੱਤ ਨਹੀਂ ਕੱਢ ਸਕ ਰਿਹਾ, ਤੇ ਇੰਨਾ ਪੁਰਾਣਾ 100 ਸਾਲ ਪਹਿਲੇ ਕੀ ਹੋਇਆ, 200 ਸਾਲ ਪਹਿਲੇ ਕੀ ਹੋਇਆ, ਉਹ ਮੈਂ ਕਿਸ ਤਰ੍ਹਾਂ ਕਰ ਸਕਦਾ ਹਾਂ। ਉਹਨੇ ਜੋ ਕਿਹਾ ਨਾ ਤੇ ਨਾਲ ਉਹਨੇ ਵਚਨ ਕਰ ਦਿੱਤਾ ਜੋ ਮੈਂ ਕਹਿੰਦਾ ਸੀ ਨਾ ਕਿ ਮੇਰਾ ਐਥੈਂਟਿਕ ਇਤਿਹਾਸ ਹੈ, ਤੇ ਉਹਨੇ ਕਹਿ ਦਿੱਤਾ ਇਹਦੇ ਉੱਤੇ ਲਕੀਰ ਮਾਰ ਦਿਓ, ਇਹ ਭਾਈ ਇਤਿਹਾਸ ਹੈ ਕਿ ਇਹਨੂੰ ਮੰਨਣਾ ਮੰਨੇ ਨਾ ਮੰਨਣਾ ਨਾ ਮੰਨੇ, ਹੋ ਸਕਦਾ ਇਹਦੇ ਵਿੱਚ ਔਰ ਵੀ ਕੋਈ ਨਵੀਂ ਚੀਜ਼ ਵੀ ਆਪਾਂ ਜੋੜ ਸਕਦੇ ਹਾਂ। ਸੋ ਰਹੋ ਵਿਚਾਰ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਇਹਨਾਂ ਨੇ ਸਾਜਿਸ਼ਾਂ ਕਰਕੇ ਪਿਆਰਿਓ, ਇਸ ਤਰ੍ਹਾਂ ਬਹੁਤ ਗਹਿਰੀ ਬਹੁਤ ਗੰਭੀਰ ਸਾਜਿਸ਼ ਹੈ। ਇਹਦੇ ਵਿੱਚ ਇੱਕ ਗੱਲ ਯਾਦ ਰੱਖਣਾ ਚਾਹੀਦਾ, ਸਭ ਤੋਂ ਵੱਡਾ ਦੋਸ਼ੀ ਮਾਰਨ ਵਾਲਾ ਤੇ ਮਰਵਾਉਣ ਵਾਲਾ, ਇਹ ਦੋ ਗੱਲਾਂ ਨੂੰ ਯਾਦ ਰੱਖਣਾ ਚਾਹੀਦਾ। ਮਾਰਨ ਵਾਲਾ ਤਾਂ ਗੁਲਖਾਂ ਸੀ, ਲੇਕਿਨ ਮਰਵਾਉਣ ਵਾਲਿਆਂ ਦੇ ਵਿੱਚ ਸਭ ਤੋਂ ਪਹਿਲਾ ਸ਼ੱਕ ਜਿਹੜਾ ਹੈ ਉਹ ਵਜ਼ੀਰ ਖਾਂ ਦਾ ਜਾਂਦਾ ਹੈ, ਕਿਉਂਕਿ ਕੁਛ ਇਹਦੇ ਇਤਿਹਾਸਕਾਰਾਂ ਨੇ ਇਹਦਾ ਨਾਮ ਗੁਲਖਾਨ ਤੇ ਸਿਰਹੰਦ ਵੀ ਕਰਕੇ ਲਿਖਿਆ, ਮਤਲਬ ਸਿਰਹੰਦ ਦਾ ਰਹਿਣ ਵਾਲਾ, ਇਹਦਾ ਮਤਲਬ ਸਿਰਹੰਦ ਦਾ ਕਿ ਉੱਥੋਂ ਆਇਆ। ਫਿਰ ਦੂਜੀ ਗੱਲ, ਦੂਜੇ ਕੁਛ ਵਿਦਵਾਨ ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਇਹਦੇ ਵਿੱਚ ਕਿੱਥੇ ਨਾ ਕਿੱਥੇ ਬਹਾਦਰ ਸ਼ਾਹ ਦਾ ਵੀ ਹੱਥ ਹੈ ਪਿਆਰਿਓ, ਇਹ ਤੋਂ ਵੀ ਆਪਾਂ ਇਨਕਾਰ ਨਹੀਂ ਹੋ ਸਕਦੇ ਹਾਂ। ਲੇਕਿਨ ਇਹ ਅਖੀਰਲਾ ਇਹ ਅੰਤਲਾ ਸੱਚ ਨਹੀਂ ਹੈ, ਹੋ ਸਕਦਾ ਇਹਦੇ ਵਿੱਚ ਔਰ ਵੀ ਵਿਦਵਾਨ ਖੋਜ ਕਰਕੇ ਆਪਣੀ ਰਾਏ ਉਹ ਤੱਤ ਪ੍ਰਗਟ ਕਰ ਸਕਦੇ ਹਨ। ਆਓ ਸਾਧ ਸੰਗਤ ਜੀ ਆਪਾਂ ਅਗਲਾ ਇਤਿਹਾਸ ਉਹ ਆਪਾਂ ਸਰਵਣ ਕਰਨਾ ਕਰੀਏ, ਕੋਈ ਵੀ ਰਸਨਾ ਵਾਂਝੀ ਨਾ ਰਵੇ, ਸਤਿਗੁਰੂ ਮਹਾਰਾਜ ਜੀਆਂ ਦੇ ਪਾਵਨ ਦਰ ਘਰ ਤੇ ਆਪਣੀ ਹਾਜ਼ਰੀ ਨੂੰ ਦਰਜ ਕਰਵਾ

0: ਸਿੰਘ ਸੰਤੋਖ ਸਿੰਘ ਤੇ ਆਦਿ।
1: ਜਦੋਂ ਸਾਧ ਸਿੰਘਾਂ ਜੀ ਇਹ ਜੋ ਅਸਥਾਨ ਜਿੱਥੇ ਆਪ ਜੀ ਵਿਰਾਜਮਾਨ ਹੋ ਬੈਠੇ ਹੋਏ ਹੋ, ਇਸ ਅਸਥਾਨ ਦੇ ਸਭ ਤੋਂ ਪ੍ਰਥਮ ਪਹਿਲੇ ਜਥੇਦਾਰ ਜਿਨ੍ਹਾਂ ਨੇ ਇਹ ਅਸਥਾਨ ਦੀ ਸੇਵਾ ਸੰਭਾਲ ਕਰਨੀ ਕੀਤੀ ਹੈ, ਇਹ ਅਸਥਾਨ ਨੂੰ ਕਾਇਮ

ਜੀਤ ਸਿੰਘ ਸਾਹਿਬ ਜੀ ਨੇ ਪ੍ਰਗਟ ਕਰਨਾ ਕੀਤਾ। ਨਹੀਂ ਪਿਆਰਿਓ, ਇਹ ਧਾਰਨਾ ਤੁਹਾਡੀ ਕਈਆਂ ਦੀ ਇਹ ਗਲਤ ਹੈ। ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ 1832 ਦੇ ਵਿੱਚ, ਆਪਾਂ ਕਹਿ ਸਕਦੇ ਹਾਂ ਪਿਆਰਿਓ ਹੁਣ ਚਲੋ ਇਹ 4-5 ਸਾਲਾਂ ਤੋਂ ਬਾਅਦ 200 ਸਾਲ ਹੋ ਜਾਣਗੇ, 200 ਸਾਲ ਪਹਿਲਾਂ ਤੇ ਉਹਨਾਂ ਨੇ ਇੱਥੇ ਸੇਵਾਵਾਂ ਕਰਾਈਆਂ ਇਮਾਰਤ ਦੀ, ਤੇ ਉਹ ਸੇਵਾ ਵੀ ਪੂਰੀ ਨਹੀਂ ਹੋਈ ਸੀ। ਥੋੜ੍ਹੀ ਕੁ ਸੇਵਾ ਹੋਈ, ਉਤਲੀ ਮੰਜ਼ਲ ਦੀ ਸੇਵਾ ਰਹਿੰਦੀ ਸੀ, ਤੇ ਅੰਦਰ ਪੱਥਰ ਵੀ ਨਹੀਂ ਲੱਗਿਆ, ਕਾਲਾ ਪੱਥਰ ਲਾਇਆ ਹੋਇਆ। ਅੱਜ ਜਿਸ ਤਰ੍ਹਾਂ ਸੰਗਮਰਮਰ ਦਾ ਵੇਖਦੇ ਹਾਂ, ਸਾਡੇ ਬਜ਼ੁਰਗ ਕਈ ਕਹਿੰਦੇ ਪਿਆਰਿਓ ਪਹਿਲੇ ਅੰਦਰ ਨਾ ਥੱਲੇ ਇਹ ਕੰਧਾਂ ਜਿਹੜੀਆਂ ਚੂਨੇ ਦੀਆਂ ਕੰਧਾਂ ਹੋਇਆ ਕਰਦੀਆਂ ਸੀ, ਤੇ ਥੱਲੇ ਪੂਰਾ ਜਿਹੜਾ ਕਾਲਾ ਪੱਥਰ, ਅੱਜ ਵੀ ਇਹਨੂੰ ਜਦੋਂ ਆਪਾਂ ਕੱਢਾਂਗੇ ਨਾ, ਉਹ ਦੱਸਦੇ ਕਿ ਇਹਦੇ ਹੇਠਾਂ ਕਾਲਾ ਪੱਥਰ ਜਿਹੜਾ ਉਹ ਲਾਇਆ ਹੋਇਆ ਹੈ। ਕਾਲੇ ਪੱਥਰ ਕਿਉਂਕਿ ਸੰਗਮਰਮਰ ਪਿਆਰਿਓ ਇਹ ਉੱਥੋਂ ਖਾਸ ਕਰਕੇ ਮਕਰਾਣਾ ਰਾਜਸਥਾਨ ਤੋਂ ਲਿਆਉਣਾ ਪੈਂਦਾ। ਕਾਲਾ ਪੱਥਰ ਤਾਂ ਆਪਣੇ ਸਾਡੇ ਸਾਰੇ ਇਲਾਕਿਆਂ ਦੇ ਵਿੱਚ ਗ੍ਰੇਨਾਈਟ ਦਾ ਪੱਥਰ ਜਿਹਨੂੰ ਬੋਲਦੇ ਹਾਂ ਉਹ ਮਿਲ ਜਾਂਦਾ। ਬਾਅਦ ਦੇ ਵਿੱਚ ਜਦੋਂ ਮਾਇਆ ਆਈ ਸਿੰਘ ਚੜ੍ਹਦੀ ਕਲਾ ਦੇ ਵਿੱਚ ਰਿਆਸਤਾਂ ਵਾਲੇ, ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਇਹ ਚਿੱਠੇ ਪੱਥਰ ਦੀ ਬਹੁਤ ਅਹਿਮੀਅਤ ਹੋਇਆ ਕਰਦੀ ਸੀ। ਇਹ ਚਿੱਟਾ ਪੱਥਰ ਹੁਣ ਵੀ ਤੁਸੀਂ ਵਿਚਾਰ ਕਰੋ ਰਾਜਸਥਾਨ ਤੋਂ ਮੰਗਵਾਉਣਾ ਪੈਂਦਾ, ਉਹਨਾਂ ਜ਼ਮਾਨਿਆਂ ਦੇ ਵਿੱਚ ਕਿਸ ਤਰ੍ਹਾਂ ਬੈਲ ਕਿੰਨਾ ਖਰਚਾ ਹੋਇਆ ਹੋਵੇਗਾ। ਸੋ ਰਹੋ ਵਿਚਾਰ, ਤੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਤੇ ਉਹਨਾਂ ਨੇ ਜੋ ਅਸਥਾਨ ਨੂੰ ਇੱਥੇ ਪੱਕਾ ਇਹ ਜੋ ਇਮਾਰਤ ਬਣਾਈ, ਉਹ ਤੋਂ ਪਹਿਲਾਂ ਹੀ ਪਿਆਰਿਓ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਜੋਤੀ ਜੋਤ ਸਮਾ ਗਏ, ਸੱਚਖੰਡ ਗਮਨ ਕਰਨਾ ਕੀਤਾ, ਉਹ ਤੋਂ ਬਾਅਦ ਹੀ ਸਿੰਘਾਂ ਨੇ ਪਿਆਰਿਓ ਜੋ ਅੰਦਰਲਾ ਅਸਥਾਨ ਜਿਹੜਾ ਹੈ, ਜੇ ਉਹ ਸਿੰਘਾਸਨ ਆਪਾਂ ਕਹਿ ਸਕਦੇ ਹਾਂ, ਕਈ ਗੁਰਮੁਖ ਪਿਆਰੇ ਜਿਹਨੂੰ ਥੜਾ ਸਾਹਿਬ ਵੀ ਬੋਲਦੇ ਹਨ, ਤੇ ਉਹਨੂੰ ਕਾਇਮ ਦਾਇਮ ਕਰ ਦਿੱਤਾ। ਥੜਾ ਸਾਹਿਬ ਬੋਲੋ, ਸਿੰਘਾਸਨ ਸਾਹਿਬ ਬੋਲੋ, ਅੰਗੀਠਾ ਸਾਹਿਬ ਬੋਲੋ ਪਿਆਰਿਓ, ਇਸ ਤਰ੍ਹਾਂ ਉਹ ਕਾਇਮ ਕਰਕੇ ਤੇ ਫਿਰ ਉੱਥੇ ਸ਼ਸਤਰਾਂ ਦਾ

ਫਿਰ ਬਾਅਦ ਦੇ ਵਿੱਚ ਸਿੰਘਾਂ ਦੇ ਜੱਥੇ ਆਉਂਦੇ ਰਹੇ। ਉਹਨਾਂ ਨੇ ਅਸਥਾਨ ਔਰ ਮਜ਼ਬੂਤ ਕੀਤਾ, ਵੱਡਾ ਕਰਨਾ ਕੀਤਾ। ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਨੇ ਫਿਰ ਇਹ ਇਮਾਰਤ ਦੀ ਸੇਵਾ ਜਿਹੜੀ ਹੈ ਉਹਨਾਂ ਨੂੰ ਪ੍ਰਾਪਤ ਹੋਈ ਹੈ। ਤੋ ਸਭ ਤੋਂ ਪਹਿਲੇ ਜਥੇਦਾਰ ਜਿਹੜੇ ਹਨ ਇਸ ਅਸਥਾਨ ਦੇ ਸੇਵਾਦਾਰ, ਇਸ ਅਸਥਾਨ ਦੇ ਪੁਜਾਰੀ ਆਪਾਂ ਕਹਿ ਸਕਦੇ ਹਾਂ, ਇੱਥੋਂ ਦੇ ਮੁੱਖ ਪ੍ਰਬੰਧਕ ਜਿਨ੍ਹਾਂ ਨੇ ਇੱਥੇ ਰਹਿ ਕਰਕੇ ਅਸਥਾਨ ਦੀ ਸੇਵਾ ਸੰਭਾਲ ਕੀਤੀ, ਉਹਨਾਂ ਦਾ ਨਾਮ ਹੈ ਭਾਈ ਸੰਤੋਖ ਸਿੰਘ ਸਾਹਿਬ ਜੀ। ਇੱਕ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਜਿਨ੍ਹਾਂ ਨੇ ਗ੍ਰੰਥ ਲਿਖਿਆ ਪਿਆਰਿਓ, ਇਹ ਬਹੁਤ ਬਾਅਦ ਦੇ ਵਿੱਚ ਹੋਏ। ਇਹ ਜਿਹੜੇ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦੇ ਉਹਨਾਂ ਤੋਂ ਪਹਿਲਾਂ ਹੋਏ ਸਨ ਉਸ ਟਾਈਮ ਦੇ, ਲੇਕਿਨ ਇਹ ਜਿਹੜੇ ਭਾਈ ਸੰਤੋਖ ਸਿੰਘ ਸਾਹਿਬ ਜੀ ਜਥੇਦਾਰ, ਇਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਹੀ ਇੱਥੇ ਆਏ, ਇੱਥੇ ਰਹਿ ਕਰਕੇ ਮਹਾਰਾਜ ਜੀ ਤੋਂ ਬਾਅਦ ਇਹਨਾਂ ਨੇ ਸੇਵਾਵਾਂ ਕਰਨੀਆਂ ਕੀਤੀਆਂ। ਹੁਣ ਭਾਈ ਸੰਤੋਖ ਸਿੰਘ ਜੀ ਵੇਖ ਕਰਕੇ ਉਹਨਾਂ ਨੂੰ ਬਹੁਤ ਤਕਲੀਫ ਹੋ ਰਹੀ ਹੈ, ਉਹ ਬਹੁਤ ਪਰੇਸ਼ਾਨ ਹੁੰਦੇ, ਕਹਿੰਦੇ ਮਹਾਰਾਜ ਆਹ ਕੀ ਭਾਣਾ ਵਰਤ ਗਿਆ,

ਕਿ ਭਾਈ ਕਿ ਬੇਸ਼ੱਕ ਇਹ ਪਠਾਨ ਇਹ ਬੇਈਮਾਨ ਸਾਨੂੰ ਮਾਰਨਾ ਚਾਹੁੰਦਾ, ਖਤਮ ਕਰਨਾ ਚਾਹੁੰਦਾ, ਲੇਕਿਨ ਅਕਾਲ ਪੁਰਖ ਪਰਮਾਤਮਾ ਨੇ ਆਪ ਹੱਥ ਦੇ ਮੁਝੇ ਉਬਰੀਐ, ਮਹਾਰਾਜ ਜੀ ਨੇ ਹੱਥ ਦੇ ਕਰਕੇ ਸਾਨੂੰ ਬਚਾ ਲੈਣਾ ਕੀਤਾ। ਤੇ ਤੁਸੀਂ ਭਾਈ ਆਪਣੇ ਮਨ ਦੇ ਵਿੱਚ ਚਿੰਤਾ ਨਾ ਕਰਨਾ ਕਰੋ। ਇਹ ਕਹਾਵ ਜਿਹੜਾ ਬਹੁਤ ਜ਼ਿਆਦਾ ਨਹੀਂ ਹੈ, ਅੰਦਰ ਦਾ ਅੰਦਰ ਤੱਕ ਨਹੀਂ ਪਹੁੰਚਿਆ, ਪਰਮਾਤਮਾ ਜੀ ਨੇ ਅਸਕੇਤ ਜੀ ਨੇ ਹੱਥ ਦੇ ਕਰਕੇ ਬਚਾ ਲਿਆ। ਆ ਖਾਨ ਨੇ ਇਸ ਬੇਈਮਾਨ ਨੇ ਦੇਖੋ ਖੋਰ ਕਰ, ਹੁਣ ਇੱਥੇ ਬਚਨ ਆ ਗਿਆ ਨਾ, ਇਹ ਤੋਂ ਪਹਿਲੇ ਆਪਨੇ ਸਰਵਣ ਕੀਤਾ, ਮਹਾਰਾਜ ਜੀ ਨੇ ਉਹਨੂੰ ਉਕਸਾਇਆ, ਉਹਨੂੰ ਜੋ ਆਇਆ ਨਾ ਇਤਿਹਾਸ ਦੇ ਵਿੱਚ ਕਿ ਮਹਾਰਾਜ ਨੇ ਉਹਨੂੰ ਕਿਹਾ ਕਿ ਤੂੰ ਆਪਣੇ ਦਾਦੇ ਦਾ ਆਪਣੇ ਪੁਰਖਿਆਂ ਦਾ ਬਦਲਾ ਨਹੀਂ ਲੈਂਦਾ, ਤੇਰੇ ਉੱਤੇ ਤ੍ਰਿਗਾਕਾਰ ਹੈ, ਮਾਰ ਸਾਡੇ ਉੱਤੇ ਪ੍ਰਹਾਰ ਕਰਨਾ ਕਰ। ਹੁਣ ਇੱਥੋਂ ਪ੍ਰਗਟ ਹੋ ਜਾਂਦਾ ਮਹਾਰਾਜ ਆਪ ਕਹਿੰਦੇ ਖਾਨ ਖੋਰ ਕਰ, ਖੋੜ ਦਾ ਮਤਲਬ ਖੋਟਾ ਕੰਮ, ਇਹਨੇ ਬੇਈਮਾਨੀ ਕੀਤੀ, ਉਹ ਖਾਨ ਜ਼ਿਆਦਾ ਗੁਲ ਖਾਨ ਬੇਈਮਾਨ ਬਣ ਕਰਕੇ ਤੇ ਗੁਰੂ ਘਰ ਦੇ ਵਿੱਚ ਰਹਿ ਕਰਕੇ ਤੇ ਆ ਭੇਸ ਵਟਾ ਕਰਕੇ ਰਿਹਾ, ਤੇ ਇਹਨੇ ਇੱਕਦਮ ਸਾਡੇ ਨਾਲ ਖੋਟਾ ਕੰਮ ਕੀਤਾ ਬੇਈਮਾਨੀ ਕਰਕੇ ਤੇ ਦਗਾਬਾਜ਼ੀ ਕਰਕੇ ਸਾਡੇ ਉੱਤੇ ਇਹਨੇ ਜਮਧਰ ਦਾ ਪ੍ਰਹਾਰ ਕਰਨਾ ਕੀਤਾ। ਤੇ ਇਹ ਬੇਈਮਾਨ ਬੰਦਾ ਕਈ ਲੰਬੇ ਸਮੇਂ ਤੋਂ ਇਹ ਮਨ ਦੇ ਵਿੱਚ ਦੁਐਸ਼ ਰੱਖਦਾ, ਤੇ ਖਸ਼ਟਮ ਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਤੇ ਇਹਦਾ ਦਾਦਾ ਜਿਹੜਾ ਪਹਿੰਦਾ ਖਾਨ ਜਿਹੜਾ ਹੈ ਉਸ ਜੰਗ ਦੇ ਵਿੱਚ ਮਹਾਰਾਜ ਜੀ ਦੇ ਨਾਲ ਜੰਗ ਦੇ ਵਿੱਚ ਉਹ ਮਾਰਿਆ ਗਿਆ। ਤੇ ਲੱਗਦਾ ਕਿ ਭਾਈ ਇਹਨੂੰ ਕਹਿੰਦੇ ਇਹ ਕਿਹਾ ਕਿ ਦੇਖ ਭਾਈ

ਖਾਸ ਕਰਕੇ ਚਲੋ ਅੱਜ ਥੋੜਾ ਘੱਟ ਰਿਹਾ, ਲੇਕਿਨ ਪੰਜਾਬ ਦੇ ਵਿੱਚ ਪਿਆਰਿਓ ਆਪਾਂ ਵੇਖਦੇ ਹਾਂ, ਆਪਦੀ ਬੈਠੇ ਹੋਏ ਕਥਾ ਸਰਵਣ ਕਰ ਰਹੇ ਹੋ, ਕਈ ਵਾਰੀ ਆਪਾਂ ਵੇਖਦੇ ਹਾਂ ਕਈ ਬੰਦੇ ਪਿਆਰਿਓ ਹੋ ਸਕਦਾ ਕਿ ਉਹਨਾਂ ਦੇ ਬਾਪ ਦਾਦਿਆਂ ਤੋਂ 50, 100, 70, 80 ਸਾਲ ਪਹਿਲੇ ਕੋਈ ਗਲਤੀ ਹੋਈ, ਕਿਹਦੇ ਨਾਲ ਝਗੜਾ ਹੋਇਆ, ਕਿਸੇ ਵਿਅਕਤੀ ਨੇ ਕਿਹਨੂੰ ਮਾਰ ਦਿੱਤਾ। ਅੱਜ ਵੀ ਫਿਰ ਲੋਕ ਜਿਹੜੇ ਹਨ ਉਹ ਮਨ ਦੇ ਵਿੱਚ ਵੈਰ ਰੱਖਦੇ। ਕਈ ਸਿਆਣੇ ਬੰਦੇ ਕਹਿੰਦੇ ਨਹੀਂ ਜੀ, ਅਸੀਂ ਉਹ ਪਿੰਡ ਉਹ ਇਲਾਕੇ ਦੇ ਵਿੱਚੋਂ ਨਹੀਂ ਲੰਘਣਾ। ਫਿਰ ਕਈ ਵਾਰੀ ਆਪਾਂ ਕਹਿੰਦੇ ਹਾਂ ਕਿ ਕਿਉਂ ਭਾਈ, ਕੀ ਗੱਲ ਹੈ, ਕਿਉਂ ਨਹੀਂ ਜਾ ਰਹੇ ਹੋ? ਉਹ ਕਹਿੰਦੇ ਕਿ ਨਹੀਂ ਜੀ, ਸਾਡੇ ਦਾਦੇ ਨੇ ਇੱਥੇ ਕੋਈ ਬੰਦਾ ਰਹਿੰਦਾ ਸੀ, ਉਹਨੂੰ ਮਾਰਿਆ, ਉਹਦਾ ਕਤਲ ਕੀਤਾ। ਉਹ ਬੰਦੇ ਵੈਰ ਰੱਖਦੇ, ਜੇ ਉਹਨਾਂ ਦੇ ਬੰਦਿਆਂ ਨੂੰ ਪਤਾ ਲੱਗਿਆ ਤੇ ਉਹਨਾਂ ਨੇ ਸਾਨੂੰ ਮਾਰ ਸਕਦੇ, ਸਾਡੇ ਉੱਤੇ ਉਹ ਹਮਲਾ ਕਰ ਸਕਦੇ। ਕਈ ਬੰਦੇ ਡਰਦੇ, ਕਹਿੰਦੇ ਜੀ ਉਹ ਪਿੰਡ ਦੇ ਵਿੱਚ ਵੀ ਨਹੀਂ ਜਾਣਾ, ਕਿਉਂਕਿ ਕਈ ਵਾਰੀ ਹੋ ਜਾਂਦਾ ਇਸ ਤਰ੍ਹਾਂ, ਕਈਆਂ ਨੂੰ ਪਤਾ ਲੱਗ ਗਿਆ। ਕਈਆਂ ਦੇ ਅੰਦਰ ਬਹੁਤ ਗੰਦੀ ਬਦਲੇ ਦੀ ਭਾਵਨਾ ਹੁੰਦੀ। ਤੇ ਕੱਲ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਚਲੋ ਕਿਹਨੇ ਕੋਈ ਤੁਹਾਨੂੰ ਮਾਰਿਆ ਜਾਂ ਇਹ ਕੀਤਾ, ਉਹ ਬੰਦੇ ਨੂੰ ਮਾਰੋ ਜਾਂ ਉਹਦੇ ਨਾਲ ਕੋਈ ਘਾਟਾ ਵਾਧਾ ਕੀਤਾ, ਤੇ ਕਹਿ ਸਕਦੇ ਹਾਂ ਹਾਂ ਜੀ ਆਹ ਫਲਾਣੇ ਨੇ ਫਲਾਣੇ ਦਾ ਬਦਲਾ ਲਿਆ। ਲੇਕਿਨ ਮਰਨ ਵਾਲਾ ਵੀ ਖਤਮ ਹੋ ਗਿਆ, ਜਿਹਨੇ ਮਾਰਿਆ ਉਹ ਵੀ ਚੱਲ ਗਿਆ। ਇਹ ਝਗੜਾ ਹੋ ਕਰਕੇ 50, 60 ਸਾਲ, 70, 80 ਸਾਲ, ਉਹ ਤੋਂ ਬਾਅਦ ਦੇ ਵਿੱਚ ਵੀ ਮਨ ਦੇ ਵਿੱਚ ਦੁਵੇਸ਼ ਰੱਖਣਾ, ਈਰਖਾ ਰੱਖ ਕਰਕੇ ਉਹਨਾਂ ਨੂੰ ਮਾਰਨਾ, ਉਹਨਾਂ ਦਾ ਕਤਲ ਕਰਨਾ, ਇਹ ਪਿਆਰਿਓ ਕੰਮ ਬੜਾ ਖਰਾਬ ਹੋ ਜਾਂਦਾ ਹੈ ਫਿਰ। ਲੇਕਿਨ ਕਈ ਵਾਰੀ ਕਈ ਬੰਦੇ ਇਸ ਤਰ੍ਹਾਂ ਕਰਦੇ, ਅੱਜ ਵੀ ਆਪਾਂ ਵੇਖਦੇ ਹਾਂ, ਅੱਜ ਵੀ ਕਈ ਵਾਰੀ ਪਤਾ ਲੱਗਦਾ ਕਿ ਜੀ ਫਲਾਣੇ ਦੇ ਦਾਦੇ ਨੇ ਫਲਾਣੇ ਦੇ ਦਾਦੇ ਨੂੰ ਮਾਰਿਆ, ਅੱਗੇ ਦੇਖੋ 2-3 ਪੀੜ੍ਹੀਆਂ ਤੋਂ ਬਾਅਦ ਉਹਨਾਂ ਦੇ ਬੰਦੇ ਨੇ ਇਹਨੂੰ ਮਾਰ ਕੇ ਆਪਣੇ ਦਾਦੇ ਦਾ ਬਦਲਾ ਲਿਆ। ਉਹ ਭਾਈ ਮਰਨ ਵਾਲਾ ਵੀ ਚੱਲ ਗਿਆ, ਮਾਰਨ ਵਾਲਾ ਵੀ ਚੱਲ ਗਿਆ, ਗੱਲ 50-60 ਸਾਲ ਹੋ ਗਈ, ਅੱਜ ਵੀ ਮਨ ਦੇ ਵਿੱਚ ਇਹੋ ਜਿਹੀ ਭਾਵਨਾ ਰੱਖਦੇ। ਸੋ ਇਸ ਤਰ੍ਹਾਂ ਮਹਾਰਾਜ ਨੇ ਕਿਹਾ ਕਿ ਇਹਨੇ ਉਹ ਭਾਵਨਾ ਜਿਹੜੀ ਹੈ ਮਨ ਵਿੱਚ ਰੱਖਣੀ ਕੀਤੀ। ਜੇ ਦੇਖੋ ਹੁਣ ਉਸ ਬੇਈਮਾਨ ਨੂੰ ਸਾਡਾ ਕਹਾਤ ਪ੍ਰਾਪਤ ਹੋ ਗਿਆ, ਫਿਰ ਵੀ ਸਤਿਗੁਰੂ ਪਰਮਾਤਮਾ ਵਾਹਿਗੁਰੂ ਜੀ ਨੇ, ਅਕਾਲ ਪੁਰਖ ਪਰਮਾਤਮਾ ਨੇ ਸਾਨੂੰ ਹੱਥ ਦੇ ਕਰਕੇ ਬਚਾ ਲਿਆ। ਇਹ ਤਾਂ ਜਾਨੋਂ ਮਾਰਨਾ ਚਾਹੁੰਦਾ ਸੀ, ਲੇਕਿਨ ਇਹਦਾ ਪਹਿਲਾ ਵਾਰ ਜੇ ਲੱਗ ਜਾਂਦਾ ਤੇ ਖਤਮ ਹੋ ਜਾਣਾ ਸੀ, ਉਹ ਖਾਲੀ ਚੱਲ ਗਿਆ। ਲੇਕਿਨ ਦੂਜਾ ਵਾਰ ਵੀ

ਤੇ ਜਦੋਂ ਉਹਨੇ ਦੂਜਾ ਵਾਰ ਕੀਤਾ ਤੁਰੰਤ ਅਸੀਂ ਵੀ ਜਮਧੜ ਕੱਟ ਕਰਕੇ ਉਹਦੀਆਂ ਆਂਦੜਾਂ ਪਾੜ ਦਿੱਤੀਆਂ ਤੇ ਉਸ ਬੇਈਮਾਨ ਨੂੰ ਜਾਣ ਨਹੀਂ ਦਿੱਤਾ ਤੇ ਤੁਰੰਤ ਉਹਦਾ ਵਾਰ ਰੋਕ ਕਰਕੇ ਪਹਿਲਾਂ ਇਹਦਾ ਵਾਰ ਖਾਲੀ ਗਿਆ ਦੂਜਾ ਵਾਰ ਇਹਨੇ ਕੀਤਾ ਮਹਾਰਾਜ ਜੀ ਦੀ ਬੱਖੀ ਦੇ ਵਿੱਚ ਜਦੋਂ ਆ ਬੇਈਮਾਨ ਤੀਜਾ ਵਾਰ ਮਹਾਰਾਜ ਜੀ ਦੇ ਉੱਤੇ ਕਰਨ ਦੇ ਲਈ ਜਾ ਰਿਹਾ ਮਹਾਰਾਜ ਜੀ ਨੇ ਆਪਣੀ ਜਮ ਧਰ ਤੇ ਉਹ ਕੱਢ ਕੇ ਜੇ ਜਮ ਧਰ ਦੀ ਆਪਾਂ ਗੱਲ ਕਰੀਏ ਤੇ ਇਹ ਜ਼ਿਆਦਾ ਵੱਡਾ ਸ਼ਸਤਰ ਨਹੀਂ ਹੁੰਦਾ ਛੋਟਾ ਸ਼ਸਤਰ ਜਿਹੜਾ ਖੰਜਰ ਵਾਂਗੂ ਜਿਹਨੂੰ ਆਪਾਂ ਪੇਚ ਕਪਸ ਜਾਂ ਇਹੋ ਜਿਹਾ ਕੋਈ ਸ਼ਸਤਰ ਉਹਨੂੰ ਜਮ ਧਰ ਕਿਉਂ ਇਸ ਤਰ੍ਹਾਂ ਕਹਿੰਦੇ ਹਨ ਉਹ ਕੱਢ ਕੇ ਮਹਾਰਾਜ ਜੀ ਨੇ ਇਹਦੇ ਪੇਟ ਵਿੱਚ ਮਾਰਨਾ ਕੀਤਾ ਪ੍ਰਹਾਰ ਕਰਨਾ ਕੀਤਾ ਇਹਦੀਆਂ ਆਂਦੜਾਂ ਬਾਹਰ ਨਿਕਲ ਗਈਆਂ ਫਿਰ ਸੁਣ ਕਰਕੇ ਫਿਰ ਕੀ ਹੋ ਗਿਆ ਮਹਾਰਾਜ ਜੀ ਨੇ ਇਹ ਕੀਤਾ ਤੜਫ ਰਿਹਾ ਸੀ ਚੀਕਾਂ ਮਾਰ ਰਿਹਾ ਤੇ ਗੁਰੂ ਮਹਾਰਾਜ ਜੀ ਪਿਆਰਿਓ ਉਹ ਆਪਣੇ ਜ਼ਖਮ ਨੂੰ ਲੈ ਕੇ ਬੈਠੇ ਤੁਰੰਤ ਭਾਈ ਲੱਖਾ ਸਿੰਘ ਅੰਦਰ ਆ ਗਿਆ ਉਹਨੇ ਵੇਖ ਕਰਕੇ ਆ ਚੀਕਾਂ ਮਾਰਿਆ ਉਹਨੂੰ ਸ਼ੱਕ ਪੈ ਗਿਆ ਕਿ ਇਹਨੇ ਹਮਲਾ ਕਰ ਦਿੱਤਾ ਇਹ ਅੱਧੀ ਰਾਤ ਨੂੰ ਕੀ ਕਰ ਰਿਹਾ ਮਹਾਰਾਜ ਦੇ ਖੇਮੇ ਦੇ ਵਿੱਚ ਉਹਨਾਂ ਨੇ ਸਿੱਧਾ ਤਲਵਾਰ ਸ੍ਰੀ ਸਾਹਿਬ ਕੱਢ ਕੇ ਉਹਦਾ ਸਿਰ ਹੀ ਝਟਕਾ ਦਿੱਤਾ ਜੇ ਉਸ ਵੇਲੇ ਆਪਾਂ ਇੱਕ ਵਿਚਾਰ ਕਰ ਰਹੇ ਹਾਂ ਪਿਆਰਿਓ ਮੈਂ ਇਹਨੂੰ ਦੂਜੇ ਪਾਸੇ ਲੈਣਾ ਨਹੀਂ ਜੇ ਉਸ ਵੇਲੇ ਜੇ ਭਾਈ ਲੱਖਾ ਸਿੰਘ ਜੇ ਕੋਈ ਟਲ ਜਾਂਦੇ ਜਾਂ ਉਹ ਨਹੀਂ ਮਰਦਾ ਤੇ ਉਹਨੇ ਸਾਰੀ ਗਵਾਹੀ ਦੇ ਦੇਣੀ ਸੀ ਕਿ ਭਾਈ ਮੈਨੂੰ ਕਿਹਨੇ ਭੇਜਿਆ ਕਿਹਨੇ ਕੀ ਕੀਤਾ ਲੇਕਿਨ ਗੱਲ ਜਿਹੜੀ ਹੈ ਉਹ ਪਰਦੇ ਦੀ ਕਿਉਂਕਿ ਉਹ ਮਰ ਹੀ ਗਿਆ ਲੱਖਾ ਸਿੰਘ ਜੀ ਨੇ ਉਹਨੂੰ ਝਟਕਾ ਹੀ ਦਿੱਤਾ ਮਰ ਗਿਆ ਥਾਂ ਤੇ ਹੀ ਚਿੱਤ ਹੋ ਗਿਆ ਉਹ ਤੋਂ ਬਾਅਦ ਫਿਰ ਅੰਦਾਜ਼ਾ ਵੀ ਲਾਉਣਾ ਕਠਿਨ ਹੋ ਗਿਆ ਕਿੱਥੋਂ ਆਇਆ ਕਿਹਨੇ ਭੇਜਿਆ

ਤੇ ਆ ਕਰਕੇ ਜਿੱਥੇ ਲਹੂ ਪਿਆ ਹੋਇਆ ਸੀ ਉਹ ਪਾਪੀ ਦੀ ਲਾਸ਼ ਨੂੰ ਬਾਹਰ ਕੱਢਣਾ ਕੀਤਾ ਤੇ ਉਹ ਫਰਸ਼ ਸਾਫ ਕੀਤਾ, ਮਹਾਰਾਜ ਜੀ ਦਾ ਪਲੰਗਾ ਵੀ ਧੋ ਦਿੱਤਾ ਤੇ ਤੁਰੰਤ ਜਿਹੜੇ ਗੁਰੂ ਘਰ ਦੇ ਜਿਹੜੇ ਵੈਦ ਹਿਕਮਤੀ ਕਰਨ ਵਾਲੇ ਜਿਹੜੇ ਉਹਨਾਂ ਨੇ ਵੇਖਿਆ ਕਿ ਭਾਈ ਜ਼ਖਮ ਹੈ ਤੇ ਜ਼ਖਮ ਪਿਆਰੀ ਉਹ ਜਦੋਂ ਪਾੜ ਜਾਵੇ ਆਪਾਂ ਕੀ ਕਰਦੇ ਹਾਂ। ਇੱਕ ਇਹ ਦੇਖੋ ਪਰਮਾਤਮਾ ਨੇ ਇਸ ਤਰ੍ਹਾਂ ਕੁਦਰਤ ਨੇ ਕਿੰਨਾ ਇਹ ਖੂਬਸੂਰਤ ਦਾ ਸਾਡਾ ਸਰੀਰ ਬਣਾਉਣਾ ਕੀਤਾ। ਸਾਧ ਸੰਗਤ ਜੀ ਦੇਖੋ ਸਰੀਰ ਦੇ ਵਿੱਚ ਕੋਈ ਚੀਰਾ ਪੜ ਜਾਵੇ, ਮਾਸਪੇਸ਼ੀਆਂ ਜੇ ਕੱਟ ਜਾਣ, ਸਿਆਣੇ ਕਹਿੰਦੇ ਡਾਕਟਰ ਵੀ ਕੀ ਕਰਦੇ ਹਨ ਕਿ ਜਦੋਂ ਮਾਸਪੇਸ਼ੀ ਕੱਟ ਜਾਵੇ ਦੁਫਾੜ ਹੋ ਜਾਵੇ ਉਹ ਕਹਿੰਦੇ ਕਿ ਇਹਨੂੰ ਕੁਛ ਨਾ ਕਰੋ, ਜਿਹੜੀ ਮਾਸਪੇਸ਼ੀ ਕੱਟੀ ਹੋਈ ਨਾ ਉਹਨੂੰ ਪਿਆਰਿਓ ਇੱਕਦਮ ਇੱਕ ਦੇ ਨਾਲ ਇੱਕ ਲਾ ਕਰਕੇ ਪੂਰਾ ਉਹਨੂੰ ਲਾ ਕਰਕੇ ਉਹਨੂੰ ਟਾਂਕੇ ਮਾਰ ਦਿਓ, ਉਹਨੂੰ ਜੋੜ ਦਿਓ, ਉਹਨੂੰ ਇੰਜ ਇੱਕ ਦੂਜੇ ਮਾਸ ਨੂੰ ਉੱਥੇ ਤੁਸੀਂ ਜੋੜ ਦਿਓਗੇ ਤੇ ਖੁਦ ਬ ਖੁਦ ਦੇਖੋ ਪ੍ਰਕਿਰਤੀ ਨੇ ਵਾਹਿਗੁਰੂ ਜੀ ਨੇ ਇਹੋ ਜਿਹੀ ਰਚਨਾ ਕਰਨੀ ਕੀਤੀ। ਸਰੀਰ ਦੇ ਅੰਦਰ ਇਹੋ ਜਿਹੇ ਸੈੱਲ ਹੁੰਦੇ ਹਨ, ਉਹ ਮਾਸਪੇਸ਼ੀ ਦੇ ਦੋਵੇਂ ਪਾਸਿਓਂ ਉਹ ਸੈੱਲ ਨਿਕਲ ਕਰਕੇ ਆਪਸ ਦੇ ਵਿੱਚ ਪਿਆਰਿਓ ਔਰ ਸਾਰੀਆਂ ਨਾੜੀਆਂ ਮਾਸਪੇਸ਼ੀ ਦੀਆਂ ਤੰਦਾਂ ਜਿਹੜੀਆਂ ਉਹਨੂੰ ਪੂਰਾ ਇੱਕ ਦੂਜੇ ਨੂੰ ਜੋੜ ਲੈਂਦੇ। ਫਿਰ ਜ਼ਿਆਦਾ ਸਮਾਂ ਨਹੀਂ, 15-20 ਦਿਨ ਮਹੀਨੇ ਦੇ ਵਿੱਚ ਹੀ ਬੰਦਾ ਇਕਦਮ ਰਾਜੀ ਬਾਜੀ ਹੋ ਜਾਂਦਾ। ਕਈ ਵਾਰੀ ਆਪਾਂ ਵੇਖਦੇ ਨਾ ਪਿਆਰਿਓ, ਆਪਾਂ ਕਹਿੰਦੇ ਹਾਂ ਜੀ ਬੰਦੇ ਦੇ ਉੱਤੇ ਜ਼ਖਮ ਆਇਆ ਭਾਈ, ਲੰਬਾ ਚੀਰਾ ਪੂਰਾ ਭਾਈ ਤੇ ਇੱਕ ਫਿੱਟ ਦੋ ਫਿੱਟ ਜਿਹੜਾ ਉਹਦਾ ਮਾਸ ਕੱਟਿਆ ਗਿਆ, ਉਹਨੂੰ 50 ਟਾਂਕੇ ਲੱਗੇ, 25 ਟਾਂਕੇ ਲੱਗੇ, ਟਾਂਕੇ ਲਾ ਦਿਓ। ਟਾਂਕੇ ਦਾ ਮਤਲਬ ਉਹ ਜਿਸ ਤਰ੍ਹਾਂ ਸੂਈ ਧਾਗੇ ਦੇ ਨਾਲ ਦੋ ਕੱਪੜੇ ਨੂੰ ਆਪਾਂ ਜੋੜ ਦਿੰਦੇ ਹਾਂ, ਇਸ ਤਰ੍ਹਾਂ ਟਾਂਕਾ ਲਾ ਕਰਕੇ ਮਾਸ ਨੂੰ ਜਦੋਂ ਜੋੜ ਦਿੰਦੇ, ਇੱਕ ਵਾਰੀ ਜੁੜ ਗਿਆ ਤੇ ਉਸ ਤੋਂ ਬਾਅਦ ਪਿਆਰੇ ਉਹ ਖੁਦ ਬ ਖੁਦ ਕੁਛ ਦਿਨਾਂ ਤੋਂ ਬਾਅਦ ਫਿਰ ਉਹ ਪੂਰਾ ਮਾਸ ਆਪਸ ਦੇ ਵਿੱਚ ਜੁੜ ਜਾਂਦਾ। ਸਿੰਘਾਂ ਨੇ ਕੀ ਕੀਤਾ ਕਿ ਖੂਨ ਨਿਕਲਦਾ ਜਾ ਰਿਹਾ ਹੈ ਤੇ ਤੁਰੰਤ ਜਾ ਕਰਕੇ ਮਹਾਰਾਜ ਜੀ ਦੇ ਜ਼ਖਮ ਦੇ ਉੱਤੇ ਟਾਂਕੇ ਲਾਉਣੇ ਕੀਤੇ, ਬੜੇ ਪਿਆਰ ਦੇ ਨਾਲ ਹੌਲੀ ਹੌਲੀ ਪਿਆਰੇ ਉਹਨੂੰ ਟਾਂਕੇ ਲਾਏ ਗਏ, ਸਿਉਣਾ ਕੀਤਾ, ਫਿਰ ਉਹਨੂੰ ਇਹ ਕਰਕੇ ਚੰਗੀ ਤਰ੍ਹਾਂ ਮਲਮ ਲਾ ਕਰਕੇ ਚੰਗੀ ਤਰ੍ਹਾਂ ਉਹਨੂੰ ਆਪਸ ਦੇ ਵਿੱਚ ਜੋੜ ਕੇ ਪੱਟੀ ਬੰਨ੍ਹਣੀ ਕੀਤੀ। ਫਿਰ ਉਹ ਤੋਂ ਬਾਅਦ ਉਹ ਪਲੰਗ ਨੂੰ ਬਾਹਰ ਕੱਢ ਦਿੱਤਾ ਗਿਆ, ਦੂਜਾ ਪਲੰਗ ਉਹਦੀ ਵਿਛਾਈ ਕੀਤੀ ਗਈ, ਉਹਦੇ ਉੱਤੇ ਮਹਾਰਾਜ ਨੂੰ ਬਿਠਾਇਆ ਗਿਆ ਤੇ ਸਤਿਗੁਰੂ ਮਹਾਰਾਜ ਫਿਰ ਪਿਆਰਿਓ ਆਪਣੇ ਰੁਚੀ ਦੇ ਮੁਤਾਬਕ ਜੋ ਸਤਿਗੁਰੂ ਮਹਾਰਾਜ ਨੂੰ ਪਰਹੇਜ ਦਿੱਤਾ ਗਿਆ ਕਿ ਆ ਨਹੀਂ ਛਕਣਾ, ਕਿਉਂਕਿ ਕਈ ਵਾਰੀ ਪਿਆਰਿਓ ਜ਼ਖਮ ਜਦੋਂ ਹੋ ਜਾਂਦਾ ਨਾ ਤੇ ਆਪਾਂ ਪਰਹੇਜ ਨਹੀਂ ਕਰਦੇ ਤਾਂ ਫਿਰ ਕੰਮ ਖਰਾਬ ਹੋ ਜਾਂਦਾ। ਸਿਆਣੇ ਕਹਿੰਦੇ ਕਿ ਦਵਾਈ ਤੋਂ ਜ਼ਿਆਦਾ ਪਰਹੇਜ ਅਸਰ ਕਰਦਾ ਹੈ। ਮਹਾਰਾਜ ਨੂੰ ਫਿਰ ਜਿਹੜੇ ਸਿਆਣੇ ਵੈਦਾਂ ਨੇ ਪਰਹੇਜ ਦੱਸਿਆ ਕਿ ਆ ਨਾ ਖਾਓ ਜਾਂ ਆਹ ਚੀਜ਼ਾਂ ਜਿਹੜੀਆਂ ਇਹ ਜ਼ਿਆਦਾ ਖਾਓ, ਇਹਦੇ ਨਾਲ ਛੇਤੀ ਜ਼ਖਮ ਠੀਕ ਹੋ ਜਾਊਗਾ। ਫਿਰ ਉਹ ਰਾਤ ਬਤੀਤ ਹੋਈ, ਦਿਨ ਚੜ ਕਰਕੇ ਆਇਆ। ਫਿਰ ਅੱਗੇ ਕੀ ਹੋਇਆ, ਸਾਧ ਸੰਗਤ ਜੀ ਗੁਰੂ ਕੇ ਸਿੰਘਾਂ ਨੇ ਵਿਚਾਰ ਕੀਤੀ ਕਿ ਭਾਈ ਕਿ ਆਪਣੇ ਕੋਲ ਤਾਂ ਸਿਆਣੇ ਵੈਦ ਹਕੀਮ ਨਹੀਂ ਹਨ ਤੇ ਇਹ ਜਿਹੜਾ ਬਾਦਸ਼ਾਹ ਜਿਹੜਾ ਹੈ ਇਹਦੇ ਕੋਲ ਵੱਡੇ ਵੱਡੇ ਡਾਕਟਰ ਹੋਣਗੇ, ਵੈਦ ਹਕੀਮ ਹੋਣਗੇ। ਅੱਜ ਵੀ ਪਿਆਰਿਓ ਦੇਖੋ ਕਿ ਆਹ ਵੱਡੇ ਮੰਤਰੀ ਜਦੋਂ ਚੱਲਦੇ ਨਾ ਉਹਨਾਂ ਦੇ ਨਾਲ ਪੂਰਾ ਇੱਕ ਬਹੁਤ ਵੱਡੇ ਡਾਕਟਰਾਂ ਦਾ ਕਾਫਲਾ ਵੀ ਚੱਲਦਾ ਹੈ। ਅੱਜ ਵੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਜਿਹੜੇ ਉਹਨਾਂ ਦਾ ਕੋਈ ਘਾਟਾ ਵਾਧਾ ਕੋਈ ਬਿਮਾਰੀ ਹੋ ਜਾਵੇ, ਆਮ ਡਾਕਟਰ ਜਿਹੜੇ ਆਮ ਸਰਜਨ ਇਲਾਜ ਨਹੀਂ ਕਰਦੇ, ਦੁਨੀਆਂ ਦੇ ਦੇਸ਼ ਦੇ ਸਭ ਤੋਂ ਵੱਡੇ ਡਾਕਟਰ ਸਭ ਤੋਂ ਵੱਡੇ ਸਰਜਨ ਜਿਹੜੇ ਹਨ ਉਹ ਉਹਨਾਂ ਦਾ ਉਪਚਾਰ ਕਰਦੇ ਤੇ ਇਹ ਵਕਤੀ ਬਾਦਸ਼ਾਹ ਹੈ ਬਹਾਦਰ ਸ਼ਾਹ, ਉਹਦੇ ਨਾਲ ਵੱਡੇ ਵੱਡੇ ਜਿਹੜੇ ਵੈਦ ਹਕੀਮ ਜ਼ਰਾ ਆਦਿਕ ਹਰ ਵੇਲੇ ਨਾਲ ਰਿਹਾ ਕਰਦੇ, ਉਹਦੇ ਨਾਲ ਵਿਚਰਦੇ। ਅੱਜ ਵੀ ਸਾਧ ਸੰਗਤ ਜੀ ਆਪ ਜੀ ਦੇਖੋ ਕਿ ਜਦੋਂ ਇਹ ਵੱਡੇ ਬੰਦੇ ਵੱਡੇ ਮੰਤਰੀ ਪ੍ਰਧਾਨ ਮੰਤਰੀ ਰਾਸ਼ਟਰਪਤੀ ਆਦਿਕ ਜਦੋਂ ਵਿਚਰਦੇ ਬਾਹਰ ਅੰਦਰ ਜਾਂਦੇ, ਇੱਕ ਪੂਰੀ ਡਾਕਟਰਾਂ ਦੀ ਟੀਮ ਵੱਡੇ ਅਫਸਰਾਂ ਦੀ ਡਾਕਟਰਾਂ ਦੀ ਟੀਮ ਉਹਨਾਂ ਦੇ ਨਾਲ ਚੱਲ ਰਹੀ ਹੈ। ਇਸ ਤਰ੍ਹਾਂ ਬਹਾਦਰ ਸ਼ਾਹ ਵੀ ਜਿਹੜਾ ਹੈ
ਸਿੰਘਾਂ ਨੇ ਵਿਚਾਰ ਕੀਤੀ ਕਿ ਭਾਈ ਇਹਦੇ ਕੋਲ ਵੱਡੇ ਡਾਕਟਰ ਹਕੀਮ ਵੈਦ ਹੋਣਗੇ ਜ਼ਰਾ ਹੋਣਗੇ, ਆਪਾਂ ਉਹਨਾਂ ਤੋਂ ਲਿਆਈਏ ਤੇ ਮਹਾਰਾਜ ਜੀ ਦਾ ਉਪਚਾਰ ਕਰਾਈਏ। ਤੇ ਜਾ ਕਰਕੇ ਸਿੰਘਾਂ ਨੇ ਬਹਾਦਰ ਸ਼ਾਹ ਦੇ ਕੋਲ ਖਬਰ ਭੇਜਣੀ ਕੀਤੀ। ਤੇ ਫਿਰ ਜਦੋਂ ਉਹ ਪੱਤਰ ਨੂੰ ਉਹਨੇ ਖੋਲ ਕੇ ਵਾਚਨਾ ਕੀਤਾ, ਉਹ ਵੀ ਵਿਸਮਿਤ ਹੋਇਆ, ਕਹਿੰਦਾ ਜੀ ਆ ਕੀ ਭਾਣਾ ਗਜਬ ਵਰਤ ਗਿਆ। ਤੇ ਜ਼ਰਾਹ ਜਿਹੜੇ ਜਿਹਨੂੰ ਅੱਜ ਆਪਾਂ ਸਰਜਨ ਬੋਲਦੇ ਹਾਂ, ਤੇ ਸਰਜਨ ਜਿਹੜਾ ਜਿਹੜਾ ਚੀਰ ਫਾੜ ਕਰਦਾ ਉਹਨੂੰ ਸਰਜਨ ਕਿਹਾ। ਡਾਕਟਰ ਵੱਖਰੇ ਹੁੰਦੇ, ਸਰਜਨ ਵੱਖਰੇ ਹੁੰਦੇ ਹਨ। ਤੇ ਜਿਹਨਾਂ ਦਾ ਕੰਮ ਹੁੰਦਾ ਟਾਂਕੇ ਲਾਉਣੇ, ਚੀਰ ਫਾੜ ਹੱਡੀਆਂ ਆਦਿਕ ਨੂੰ ਆਪਰੇਸ਼ਨ ਕਰਨ ਵਾਲਿਆਂ ਨੂੰ, ਉਹਨਾਂ ਨੂੰ ਸਰਜਨ ਬੋਲਦੇ ਆ, ਉਹਨਾਂ ਜ਼ਮਾਨਿਆਂ ਵਿੱਚ ਉਹਨਾਂ ਨੂੰ ਜ਼ਰਾ ਬੋਲਦੇ। ਇਹਦੇ ਕੋਲ ਪਿਆਰਿਓ ਜਰਮਨੀ ਦਾ ਜ਼ਰਾ ਜਿਹੜਾ ਸੀ, ਤੇ ਬਹੁਤ ਵੱਡਾ, ਹੁਣ ਤੁਸੀਂ ਵਿਚਾਰ ਕਰੋ ਹਿੰਦੁਸਤਾਨ ਦਾ ਬਾਦਸ਼ਾਹ, ਇਹਦੇ ਕੋਲ ਕੋਈ ਛੋਟਾ ਮੋਟਾ ਕੋਈ ਵੈਦ ਹਕੀਮ ਜ਼ਰਾ ਥੋੜ੍ਹੀ ਹੋਵੇਗਾ। ਬਹੁਤ ਵੱਡਾ ਜਿਹੜਾ ਮੰਨਾ ਪਰਮੰਨਿਆ ਜਿਹੜਾ ਉਹ ਜ਼ਰਾ ਇਹਦੇ ਕੋਲ ਸੀ। ਕੁਛ ਵਿਦਵਾਨਾਂ ਨੇ ਪਿਆਰਿਓ, ਲੇਕਿਨ ਇਹ ਗੱਲ ਪਤਾ ਨਹੀਂ ਹੈ ਕਿ ਕਿੱਥੋਂ ਤੱਕ ਇਹ ਜਾਇਜ਼ ਹੈ, ਕਈਆਂ ਨੇ ਕਿਹਾ ਇਹ ਨਿਕੋਲਾਏ ਮੋਨਾਚੀ ਕਰਕੇ ਇਹ ਜ਼ਰਾ ਦਾ ਨਾਮ ਉਹ ਦੱਸਦੇ ਹਨ, ਲੇਕਿਨ ਪਿਆਰਿਓ ਇਤਿਹਾਸ ਦੇ ਵਿੱਚ ਕਿੱਥੇ ਵੀ ਉਹ ਜ਼ਰਾ ਦਾ ਨਾਮ ਨਹੀਂ ਆਇਆ। ਨਿਕੋਲਾਏ ਮੋਨਾਚੀ ਜਿਹੜਾ ਹੈ ਇਹ ਇਤਿਹਾਸਕਾਰ ਹੋਇਆ, ਇਹ ਆਇਆ ਸੀ ਬਾਹਰੋਂ ਜਰਮਨ ਫਰਾਂਸ ਆਦਿਕ ਉੱਥੇ ਰਹਿੰਦਾ, ਤੇ ਉੱਥੋਂ ਫਿਰ ਆ ਕਰਕੇ ਇਹਨੇ ਬਾਦਸ਼ਾਹ ਦੇ ਕੋਲ, ਔਰੰਗਜ਼ੇਬ ਦੇ ਕੋਲ, ਸ਼ਾਹਜਹਾਂ ਦੇ ਕੋਲ ਵੀ ਕਿਹਾ ਜਾਂਦਾ, ਤੇ ਇਹ ਔਰੰਗਜ਼ੇਬ ਦੇ ਕੋਲ ਵੀ ਸੀ ਉਸ ਵੇਲੇ ਆਇਆ ਸੀ। ਹੋ ਸਕਦਾ ਉਹ ਹੋਵੇ ਕਿ ਨਾ ਹੋਵੇ, ਲੇਕਿਨ ਇਤਿਹਾਸ ਦੇ ਵਿੱਚ ਉਹ ਜ਼ਰਾ ਦਾ ਨਾਮ ਨਹੀਂ ਆਇਆ। ਸਿਰਫ ਇਹੀ ਆਇਆ ਕਿ ਉਹ ਵਿਦੇਸ਼ ਦਾ, ਕੁਛ ਵਿਦਵਾਨ ਉਹਨੂੰ ਜਰਮਨ ਦਾ ਬੋਲਦੇ, ਫਰਾਂਸ ਦਾ ਬੋਲਦੇ, ਉੱਥੋਂ ਦਾ ਉਹ ਜ਼ਰਾ ਜਿਹੜਾ ਹੈ। ਤੇ ਉਹਨੇ ਕੀ ਕੀਤਾ ਕਿ ਬਹਾਦਰ ਸ਼ਾਹ ਨੇ ਕਿਹਾ ਕਿ ਸਿੰਘਾਂ ਨੇ ਜਦੋਂ ਬੇਨਤੀ ਕੀਤੀ ਕਿ ਭਾਈ ਤੇਰੇ ਵੱਡੇ ਵੈਦ ਹਕੀਮ ਜ਼ਰਾ ਉਹਨੂੰ ਭੇਜਣਾ ਕਰ, ਉਹਨੇ ਤਾਕੀਦ ਕਰਕੇ ਉਹ ਜ਼ਰਾ ਨੂੰ ਭੇਜਣਾ ਕੀਤਾ। ਇਹ ਕਹਿਣ ਲੱਗਾ ਕਿ ਜਾਓ ਜਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਖਮ ਜਿਹੜਾ ਰਾਜੀ ਕਰਨਾ ਕਰੋ। ਇਹ ਤੁਰੰਤ ਪਿਆਰਿਓ ਵੱਡੇ ਬਲੀ ਘੋੜਿਆਂ ਨੂੰ ਦੁੜਾ ਕਰਕੇ, ਜਿਹੜਾ ਪੈਂਡਾ ਕਈ ਦਿਨਾਂ ਦਾ ਹੁੰਦਾ ਤੇ ਉਹਨੂੰ ਬਹੁਤ ਛੇਤੀ ਤੈਅ ਕਰਕੇ ਉਹ ਜ਼ਰਾ ਆਇਆ ਮਹਾਰਾਜ ਜੀ ਦੇ ਕੋਲ। ਮਹਾਰਾਜ ਜੀ ਦੇ ਚਰਨਾਂ ਵਿੱਚ ਉਹਨੇ ਸੀਸ ਨਿਵਾਉਣਾ ਕੀਤਾ ਤੇ ਉਹਨੇ

ਦੇ ਨਾਲ ਤੁਰੰਤ ਪਿਆਰਿਓ ਦੇਖੋ ਜੋ ਗੁਰੂ ਘਰ ਦੇ ਵਿੱਚ ਵੈਦ ਹਕੀਮ ਸੀ ਉਹਨਾਂ ਨੇ ਤਾਂ ਤੁਰੰਤ ਟਾਂਕੇ ਲਾਏ ਇਹ ਹੋ ਜਾਂਦਾ ਪਿਆਰਿਓ ਕਈ ਵਾਰੀ ਕੀ ਹੁੰਦਾ ਨਾ ਜੇ ਕਈ ਵਾਰੀ ਜ਼ਖਮ ਆਵੇ ਕੋਈ ਬੰਦਾ ਹੈ ਆਪਾਂ ਵੇਖਦੇ ਹਾਂ ਕੋਈ ਐਕਸੀਡੈਂਟ ਹੋ ਜਾਵੇ ਜਾਂ ਕਿਹਦਾ ਕੋਈ ਤਲਵਾਰ ਜਾਂ ਕਿਸੇ ਧਾਰਦਾਰ ਹਥਿਆਰ ਦੇ ਨਾਲ ਇਹ ਹੋ ਜਾਂਦਾ ਛੋਟੇ ਡਾਕਟਰ ਕੀ ਕਰਦੇ ਉਹ ਕਹਿੰਦੇ ਕਿ ਦੇਖੋ ਭਾਈ ਮੈਂ ਤੁਰੰਤ ਟਾਂਕਾ ਹਲਕਾ ਜਿਹਾ ਲਾ ਦਿੰਦਾ ਪੱਟੀ ਕਰ ਦੇਵਾਂਗਾ ਲੇਕਿਨ ਇਹਦਾ ਉਪਚਾਰ ਤੁਸੀਂ ਵੱਡੇ ਡਾਕਟਰ ਕੋਲ ਜਾ ਕਰਕੇ ਕਰਾਓ ਔਰ ਉਹ ਤੁਰੰਤ ਪਿਆਰਿਓ ਕਿਉਂਕਿ ਜੇ ਟਾਂਕਾ ਤੁਰੰਤ ਨਾ ਲਾਇਆ ਜਾਵੇ ਤੇ ਖੂਨ ਨਿਕਲ ਜਾਵੇਗਾ ਜੇ ਖੂਨ ਨਿਕਲ ਗਿਆ ਤੇ ਫਿਰ ਬੰਦੇ ਉਹ ਖਤਮ ਹੋ ਸਕਦੇ ਬਹੁਤ ਕੰਮ ਖਰਾਬ ਹੋ ਸਕਦਾ ਉਹ ਆਰਜ਼ੀ ਤੌਰ ਤੇ ਇਲਾਜ ਕਰ ਦਿੰਦੇ ਇਸ ਤਰ੍ਹਾਂ ਪਿਆਰਿਓ ਗੁਰੂ ਘਰ ਦੇ ਵੈਦ ਹਕੀਮਾਂ ਨੇ ਤਾਂ ਜੋ ਇਲਾਜ ਕੀਤਾ ਉਹ ਆਰਜ਼ੀ ਤੌਰ ਤੇ ਸੀ ਲੇਕਿਨ ਇਹ ਜਰਾ ਜਦੋਂ ਆਇਆ ਬਾਦਸ਼ਾਹ ਦਾ ਇਹਨੇ ਵੇਖਿਆ ਉਹਨੇ ਉਹ ਟਾਂਕੇ ਤੋਪੇ ਲਾਏ ਉਹਨੇ ਵਧੀਆ ਫਿਰ ਇਲਾਜ ਜਿਹੜਾ ਹੈ ਉਹਨੇ ਕਰਨਾ ਕੀਤਾ ਫਿਰ ਬਾਦਸ਼ਾਹ ਨੇ ਪ੍ਰਵਾਨਾ ਲਿਖਣਾ ਕੀਤਾ ਫਿਰ ਉਹਨੂੰ ਜਦੋਂ ਪਤਾ ਚੱਲਿਆ ਕਿ ਉਹਨਾਂ ਖਾਨਾਂ ਨੇ ਪਠਾਨਾਂ ਨੇ ਇਹ ਕੀਤਾ ਤੇ ਉਹਨਾਂ ਦੇ ਉੱਤੇ ਉਹਨੇ ਬੜਾ ਗੁੱਸਾ ਕਰਨਾ ਕੀਤਾ ਤੇ ਕਹਿੰਦਾ ਸਤਿਗੁਰੂ ਮਹਾਰਾਜ ਨੂੰ ਇਹ ਲਿਖਦਾ ਕਿ ਮਹਾਰਾਜ ਜੇ ਤੁਹਾਡੀ ਆਗਿਆ ਹੋਵੇ ਤਾਂ ਇਹ ਸਾਰੇ ਜਿਹੜੇ ਬੰਦੇ ਜਿਹੜੇ ਇਹ ਪਠਾਨ ਇਹਦਾ ਮਤਲਬ ਪਿਆਰਿਓ ਹੁਣ ਇਹਦੇ ਨਾਲ ਇੱਕ ਔਰ ਇੱਕ ਗੱਲ ਸਪਸ਼ਟ ਹੋ ਰਹੀ ਹੈ ਹੁਣ ਜੇ ਸਿਰਫ ਦੋਸ਼ ਜਿਹੜਾ ਇੱਕ ਇਹਦਾ ਗੁਲ ਖਾਨ ਦਾ ਸੀ ਉਹ ਤਾਂ ਮਰ ਗਿਆ ਤੇ ਇਹ ਕੀ ਬੋਲਦਾ ਕਿ ਮਹਾਰਾਜ ਇਹਦੇ ਨਾਲ ਦੇ ਜਿੰਨੇ ਵੀ ਬੰਦੇ ਜਿਹੜੇ ਹਨ ਪਠਾਨ ਇਹ ਪਠਾਨ ਪਿਆਰੇ

ਹੀ ਗਿਆ ਇੱਥੇ ਸਾਧ ਸੰਗਤ ਜੀ ਇੱਕ ਭੁਲੇਖਾ ਜਾ ਆਮ ਜਿਹੜੇ ਹਨ ਜਿਹੜੇ ਕਥਾ ਸਰਵਣ ਕਰਦੇ ਜਾਂ ਵਿਦਵਾਨਾਂ ਨੂੰ ਜਾਂ ਲਿਖਾਰੀਆਂ ਨੂੰ ਇਹ ਇੱਕ ਇਹ ਹੁੰਦਾ ਕਿ ਮਹਾਰਾਜ ਨੇ ਕਿਹਾ ਜੋ ਹੋਇਆ ਭਾਈ ਰੱਬ ਦੇ ਭਾਣੇ ਦੇ ਵਿੱਚ ਹੋਇਆ ਇਹ ਉਹਦੇ ਹੁਕਮ ਦੇ ਵਿੱਚ ਹੋਇਆ ਤੇ ਕਈਆਂ ਨੇ ਇਹ ਅਨੁਮਾਨ ਲਾ ਦਿੱਤਾ ਕਿ ਲੱਗਦਾ ਗੁਰੂ ਮਹਾਰਾਜ ਜੀ ਦਾ ਇਹ ਆਪਣਾ ਹੁਕਮ ਸੀ ਇਹ ਪਿਆਰਿਓ ਮਹਾਂਪੁਰਖ ਜਿਹੜੇ ਹੁੰਦੇ ਭਲੇ

0: ਮੀਤ ਕੈ ਕਰਤਵ ਕੁਸਲ ਸਮਾਨਾ ਏਕਾ ਟੇਕ ਮੇਰਾ ਮਨ ਚੀਤ ਜਿਸ ਕਿਛ ਕਰਨਾ ਸੋ ਹਮਰਾ ਮੀਤ। ਇੱਕ ਆਪਾਂ ਸ਼ਬਦ ਪੜ੍ਹਦੇ ਹਾਂ, ਉਲਾਹ ਨੋ ਮੈਂ ਕਾਹੂ ਨਾ ਦੀਨੋ ਮਨ ਮੀਠ ਤੁਹਾਰੋ ਕੀਨੋ। ਕਿ ਜਿਹੜੇ ਮਹਾਂਪੁਰਖ ਭਲੇ ਪੁਰਸ਼ ਹੁੰਦੇ ਉਹ ਕਿਹਦੇ ਉੱਤੇ ਤੋਮਤਾ ਨਹੀਂ ਲਾਉਂਦੇ, ਉਲਾਨੇ ਨਹੀਂ ਦਿੰਦੇ। ਉਹ ਕਹਿੰਦੇ ਜੋ ਵੀ ਭਾਣਾ ਵਰਤਿਆ ਨਾ, ਉਹ ਕਹਿੰਦੇ ਜੀ ਇਹ ਵਾਹਿਗੁਰੂ ਜੀ ਦੀ ਰਜ਼ਾ ਦੇ ਵਿੱਚ ਹੋਇਆ ਜੀ, ਇਹ ਉਹਦੇ ਭਾਣੇ ਦੇ ਵਿੱਚ ਹੋਇਆ ਹੈ, ਤੇ ਉਹਦੇ ਭਾਣੇ ਨੂੰ ਸੱਤ ਕਰਕੇ ਮੰਨਦੇ। ਲੇਕਿਨ ਆਮ ਸਾਡੇ ਵਰਗਿਆਂ ਨੂੰ ਲੱਗਦਾ ਕਿ ਮਹਾਰਾਜ ਇਹ ਬੋਲ ਰਹੇ ਜੀ ਇਹ ਤਾਂ ਵਾਹਿਗੁਰੂ ਜੀ ਦੇ ਸਾਡੇ ਭਾਣੇ ਦੇ ਵਿੱਚ ਹੀ ਹੋਇਆ, ਇਹਦਾ ਮਤਲਬ ਗੁਰੂ ਮਹਾਰਾਜ ਜੀ ਨੇ ਆਪ ਇਹ ਕੰਮ ਕਰਾਉਣਾ ਕੀਤਾ। ਇੱਥੇ ਪਿਆਰਿਓ ਕਈ ਵਿਦਵਾਨ ਕਈ ਸਿਆਣੇ ਉਹ ਟਪਲਾ ਖਾ ਜਾਂਦੇ ਹਨ, ਮਹਾਰਾਜ ਨੇ ਇਹੀ ਵਚਨ ਕੀਤਾ। ਅੱਜ ਵੀ ਪਿਆਰਿਓ ਕਈ ਵਾਰੀ ਨਾ ਆਪਾਂ ਵੇਖ ਸਕਦੇ ਹਾਂ ਜਿਹੜੇ ਗੁਰਮੁਖ ਪਿਆਰੇ ਹੁੰਦੇ, ਕਈ ਵਾਰੀ ਘਾਟਾ ਵਾਧਾ ਹੋ ਜਾਵੇ, ਬਿਮਾਰੀ ਆ ਜਾਵੇ, ਬਿਮਾਰ ਹੋ ਜਾਣ, ਕੋਈ ਐਕਸੀਡੈਂਟ ਜਾਂ ਕੋਈ ਇਸ ਤਰ੍ਹਾਂ ਹੋ ਜਾਵੇ, ਉਹ ਕਹਿੰਦੇ ਜੀ ਵਾਹਿਗੁਰੂ ਜੀ ਦਾ ਭਾਣਾ ਹੈ ਜੀ, ਇਹ ਤਾਂ ਭਾਣਾ ਵਰਤਣਾ ਹੀ ਸੀ, ਉਹ ਭਾਣਾ ਮਹਾਰਾਜ ਜੀ ਦਾ ਵਰਤਿਆ। ਫਿਰ ਕਈਆਂ ਨੂੰ ਲੱਗਦਾ ਕਿ ਭਾਈ ਕਿ ਇਹ ਬੰਦਾ ਕਹਿੰਦਾ ਜੀ ਇਹ ਤਾਂ ਵਾਹਿਗੁਰੂ ਜੀ ਦੀ, ਇਹ ਤਾਂ ਸਾਡੀ ਰਜ਼ਾ ਦੇ ਵਿੱਚ ਹੋਇਆ, ਉਹਨੂੰ ਲੱਗਦਾ ਕਿ ਇਹਨੇ ਜਾਣ ਬੁੱਝ ਕੇ ਕੀਤਾ। ਇਹੋ ਜੀ ਕੋਈ ਗੱਲ ਨਹੀਂ ਹੁੰਦੀ ਹੈ। ਮਹਾਰਾਜ ਨੇ ਇਹੀ ਕਿਹਾ ਕਿ ਭਾਈ ਕਿ ਜਿਹਨੇ ਮਾਰਿਆ ਨਾ, ਜਿਹਨੇ ਹਮਲਾ ਕੀਤਾ, ਉਹਨੂੰ ਤਾਂ ਅਸੀਂ ਖਤਮ ਕਰ ਦਿੱਤਾ, ਉਹਨੂੰ ਤਾਂ ਝਟਕਾ ਦਿੱਤਾ, ਲੇਕਿਨ ਆਪਾਂ ਬੋਲੀਏ ਉਹਦੇ ਨਾਲ ਦੇ ਬੰਦੇ, ਉਹਦੀ ਜਾਤੀ ਦੇ ਬੰਦੇ ਸਾਰਿਆਂ ਨੂੰ ਪਕੜ ਕਰਕੇ ਅਸੀਂ ਮਾਰ ਦੇਵਾਂਗੇ, ਖਤਮ ਕਰ ਦੇਵਾਂਗੇ, ਇਹ ਗਲਤ ਗੱਲ ਹੈ ਭਾਈ, ਇਹ ਕੰਮ ਤੂੰ ਨਾ ਕਰਨਾ ਕਰ। ਜਿਸ ਤਰ੍ਹਾਂ ਕਿ ਪਿਆਰਿਓ ਮੈਂ ਬੇਨਤੀ ਕਰਾਂ, ਦੇਖੋ ਇੱਕ ਆਪ ਨੂੰ ਦ੍ਰਿਸ਼ਟਾਂਤ ਦਵਾਂ ਕਿ ਜਦੋਂ ਇਹ ਹੋਇਆ ਸੀ ਨਾ ਹਰਿਮੰਦਰ ਸਾਹਿਬ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ, ਜਿਸ ਬੀਬੀ ਨੇ ਵਕਤੀ ਪ੍ਰਧਾਨ ਮੰਤਰੀ ਨੇ ਹਮਲਾ ਕਰਾਇਆ, ਅਟੈਕ ਕਰਾਉਣਾ ਕੀਤਾ ਸਿੰਘਾਂ ਨੇ ਪਿਆਰਿਓ, ਬਾਅਦ ਦੇ ਵਿੱਚ ਉਸ ਦਾ ਸੋਧਾ ਜਦੋਂ ਲਾ ਦਿੱਤਾ, ਇੱਕ ਜਾਇਜ਼ ਜੀ ਗੱਲ ਸੀ ਕਿ ਜੇ ਆਪਾਂ ਮੈਂ ਇੱਕ ਬੇਨਤੀ ਕਰ ਰਿਹਾ, ਜੇ ਕੋਈ ਬੋਲੇ ਇਹ ਕਹਿ ਸਕਦੇ ਕਿ ਚਲੋ ਜੀ ਇਹ ਬੰਦੇ ਜਿਹੜੇ ਹਨ ਜਿਨ੍ਹਾਂ ਨੇ ਬੀਬੀ ਦਾ ਸੌਦਾ ਲਾਇਆ ਜੀ ਇਹ ਗੁਨਾਹਗਾਰ ਹਨ, ਚਲੋ ਇਹਨਾਂ ਨੂੰ ਸਜ਼ਾ ਜੇ ਦਿੰਦੇ ਦੇ ਵੀ ਦਿੱਤੀ ਨਾ, ਉਹ ਚਲੋ ਆਪਾਂ ਮੰਨ ਸਕਦੇ ਹਾਂ ਕਿ ਜੀ ਇਹਨਾਂ ਤੋਂ ਜੋ ਹੋਇਆ ਇਹਨਾਂ ਨੇ ਇਹ ਕੀਤਾ ਤਾਂ ਕਰਕੇ ਸਜ਼ਾਵਾਂ ਮਿਲੀਆਂ। ਲੇਕਿਨ ਪਿਆਰਿਓ ਉਸ ਵੇਲੇ ਵਕਤੀ ਜਿਹੜੀ ਸਰਕਾਰ ਬੇਈਮਾਨ ਬੰਦਿਆਂ ਨੇ ਕੀ ਕਿਹਾ ਕਿ ਨਹੀਂ ਜੀ ਇਹਨਾਂ ਦੀ ਨਸਲ ਕੁਸ਼ੀ ਕਰ ਦਿਓ, ਇੱਕ ਜਿਹਨੇ ਕੋਈ ਹੋਇਆ ਤੇ ਉਹਨੂੰ ਚਲੋ ਇਹ ਕੀਤਾ ਤੇ ਗੱਲ ਵੱਖਰੀ ਹੈ, ਕਿਹਾ ਕਿ ਭਾਈ ਇਹਨਾਂ ਦੇ ਨਾਮੋ ਨਿਸ਼ਾਨ ਮਿਟਾ ਦਿਓ, ਇਹਨਾਂ ਦੀ ਉਮਤ ਨੂੰ ਖਤਮ ਕਰ ਦਿਓ। ਫਿਰ ਜਿਹੜੇ ਅਨ ਬੇਗੁਨਾਹ ਬੰਦੇ ਜਿਹੜੇ ਛੋਟੇ ਛੋਟੇ ਬੱਚੇ ਕਈਆਂ ਦੇ ਉੱਤੇ ਫਿਰ ਹਮਲੇ ਹੋਏ, ਆਪ ਨੂੰ ਪਤਾ ਹੈ, ਹੁਣ ਇਹ ਵੀ ਇਸ ਤਰ੍ਹਾਂ ਹੀ ਬੋਲਦਾ ਮਹਾਰਾਜ ਆਪ ਜੀ ਆਗਿਆ ਦਿਓ, ਇਹ ਖਾਨ ਨੇ ਕੰਮ ਕੀਤਾ ਨਾ, ਮੈਂ ਸਾਰੇ ਖਾਨ ਨੂੰ ਜਿੰਨੇ ਵੀ ਇਹਦੇ ਨਾਲ ਦੇ ਸੰਗੀ ਸਾਥੀ ਜਿਹੜੇ ਮੇਰੇ ਕੋਲ ਇਹ ਕੰਮ ਕਰਦੇ ਉਹਨਾਂ ਸਾਰਿਆਂ ਨੂੰ ਮੈਂ ਖਤਮ ਕਰ ਦੇਵਾਂਗਾ। ਮਹਾਰਾਜ ਨੇ ਕਿਹਾ ਜਿਹਨੇ ਗਲਤ ਕੰਮ ਕੀਤਾ, ਦੋਸ਼ ਕਮਾਇਆ, ਉਹਨੂੰ ਤਾਂ ਸਜ਼ਾ ਮਿਲ ਗਈ ਹੈ, ਲੇਕਿਨ ਖਾਮ ਖਾਂ ਦੂਜੇ ਬੰਦਿਆਂ ਨੂੰ ਤੂੰ ਕਿਉਂ ਸਜ਼ਾ ਦਿੰਦਾ, ਨਾ ਕੰਮ ਕਰਨਾ ਕਰ। ਸਤਿਗੁਰੂ ਮਹਾਰਾਜ ਜੀ ਨੇ ਤਤਕਾਲ ਇਹ ਉੱਤਰ ਲਿਖ ਕਰਕੇ ਭੇਜਣਾ ਕੀਤਾ। ਹੁਣ ਇਹ ਪੜ੍ਹ ਕਰਕੇ ਮਹਾਰਾਜ ਜੀ ਦਾ ਬਹੁਤ ਜ਼ਿਆਦਾ ਸੁਜਸ ਹੋਇਆ।
1: ਸਤਿਗੁਰ ਖੋਟਨ ਪਰ ਉਪਕਾਰ,
0: ਤੇ ਦੇਖੋ ਸਾਰੇ ਕਹਿੰਦੇ ਕਿ ਦੇਖੋ ਸਤਿਗੁਰ ਸਭਨਾ ਦਾ ਭਲਾ ਮਨਾਏਦਾ, ਸਤਿਗੁਰੂ ਮਹਾਰਾਜ ਬੜੇ ਭਲੇ ਪੁਰਸ਼ ਹਨ, ਇਹ ਸਾਰਿਆਂ ਦਾ ਭਲਾ ਮਨਾਉਂਦੇ ਹਨ। ਜੇ ਗੁਰੂ ਮਹਾਰਾਜ ਜੀ ਦੇ ਅੰਦਰ ਇਹ ਭਾਵਨਾ ਹੁੰਦੀ ਤਾਂ ਕਹਿ ਦਿੰਦੇ ਕਿ ਭਾਈ ਇਹਨਾਂ ਦੀ ਸਾਰੀ ਜਮਾਤ ਨੂੰ ਖਤਮ ਕਰ ਦਿਓ, ਸਾਰੇ ਖਾਨ ਨੂੰ ਮਾਰ ਦਿਓ, ਇਹੀ ਤਾਂ ਹੁੰਦਾ ਨਾ ਪਿਆਰਿਓ ਕਿ ਜਦੋਂ ਕੋਈ ਦੂਜੇ ਬੰਦੇ ਤੋਂ ਕੋਈ ਇਹ ਹੋ ਜਾਵੇ ਲੋਕੀ ਕੀ ਕਰਦੇ। ਇਸ ਤਰ੍ਹਾਂ ਸਾਡੇ ਨਾਲ ਵੀ ਹੋਇਆ, ਕਈ ਵਾਰੀ ਵਾਪਰਿਆ, ਪਹਿਲਾਂ ਵੀ ਕੋਈ ਇੱਕ ਸਿੰਘ ਚਲੋ ਕੋਈ ਜ਼ਾਲਮ ਨੂੰ ਕੋਈ ਹਾਕਮ ਦਾ ਸੌਦਾ ਲਾਉਂਦਾ।

ਉਹਦੇ ਸਾਰੀ ਉਮਤ ਨੂੰ ਉਹਦੀ ਕੌਮ ਨੂੰ ਵੀ ਖਤਮ ਕਰ ਦੇਣਾ। ਇਸ ਤਰ੍ਹਾਂ ਦੇ ਕੰਮ ਕਰਦੇ ਉਹ ਤਾਂ ਫਿਰ ਪਿਆਰਿਓ ਉਹਨੂੰ ਜੈਨੋਸਾਈਡ ਆਪਾਂ ਬੋਲਦੇ ਹਾਂ, ਉਹਨੂੰ ਨਸਲਕੁਸ਼ੀ ਬੋਲਦੇ ਹਾਂ। ਇਹ ਚਾਹੁੰਦੇ ਸੀ ਕਿ ਮਹਾਰਾਜ ਬਚਨ ਕਰੇ, ਲੇਕਿਨ ਇਹ ਤਾਂ ਨਸਲਕੁਸ਼ੀ ਹੋ ਜਾਵੇਗੀ। ਮਹਾਰਾਜ ਨੇ ਕਿਹਾ ਜਿਹਨੇ ਗੁਨਾਹ ਕੀਤਾ ਉਹਨੂੰ ਸਜ਼ਾ ਮਿਲ ਗਈ, ਬਾਕੀ ਬੇਗੁਨਾਹ ਲੋਕਾਂ ਨੂੰ ਅਸਾਂ ਨੇ ਨਹੀਂ ਸਜ਼ਾ ਦੇਣੀ ਹੈ। ਸਾਰੇ ਕਹਿੰਦੇ ਕਿ ਦੇਖੋ ਕਿੰਨੇ ਕਿਰਪਾਲੂ ਹਨ, ਇਹਨਾਂ ਹੋਣ ਦੇ ਬਾਵਜੂਦ ਵੀ ਮਹਾਰਾਜ ਜੀ ਨੇ ਧੀਰਜ ਰੱਖੀ ਹੈ। ਜਿਹੜੇ ਬਾਦਸ਼ਾਹ ਦੇ ਕੋਲ ਸਿਆਣੇ ਜਿਹੜੇ ਜ਼ਰਾ ਜਿਹੜੇ ਸਨ, ਸਰਜਣ ਜਿਹੜੇ ਸਨ, ਉਹਨਾਂ ਨੇ ਮਹਾਰਾਜ ਜੀ ਦਾ ਉਪਚਾਰ ਕਰਨਾ ਕੀਤਾ, ਉਪਚਾਰ ਕਰਕੇ ਉੱਥੇ ਹੀ ਉਹ ਰੁਕੇ। ਉਹਨਾਂ ਨੇ ਫਿਰ, ਕਿਉਂਕਿ ਉਹਨਾਂ ਦੇ ਕੋਲ ਤਰਕੀਬਾਂ ਸਨ, ਬਹੁਤ ਆਲਾ ਦਰਜੇ ਦਾ ਮੱਲਮ ਸੀ, ਉਹਨਾਂ ਨੇ ਉਹ ਮੱਲਮ ਪੱਟੀ ਕਰਨੀ ਕੀਤੀ, ਜਿਹਦੇ ਨਾਲ ਕਹਿੰਦੇ ਕੁਛ ਹੀ ਦਿਨਾਂ ਦੇ ਵਿੱਚ ਜ਼ਖਮ ਜਿਹੜਾ ਹੈ ਪੂਰਾ ਇੱਕਦਮ ਘਾਉ ਭਰ ਗਿਆ।

ਨੂੰ ਭਾਈ 15 ਦਿਨਾਂ ਤੱਕ ਇਸ਼ਨਾਨ ਨਾ ਕਰਾਇਆ ਜਾਵੇ, ਕਿਉਂਕਿ ਜੇ ਹੱਥ ਪੈਰ ਦੇ ਉੱਤੇ ਸੱਟ ਆਪਾਂ ਨੂੰ ਵੱਜਦੀ ਨਾ ਪਿਆਰਿਓ, ਆਪਾਂ ਕਈ ਵਾਰੀ ਕੀ ਕਰਦੇ ਹਾਂ ਪੈਰ ਜੇ ਪੈਰ ਨੂੰ ਸੱਟ ਵੱਜੀ ਉੱਤੇ ਰੱਖ ਕੇ ਇਸ਼ਨਾਨ ਕਰ ਲੈਂਦੇ ਹਾਂ, ਲੇਕਿਨ ਜ਼ਖਮ ਜਿਹੜਾ ਪਿਆਰਿਓ ਮਹਾਰਾਜ ਜੀ ਦੇ ਪੇਟ ਵੱਖੀ ਦੇ ਵਿੱਚ ਆਇਆ ਹੋਇਆ ਹੈ। ਹੁਣ ਜੇ ਮਹਾਰਾਜ ਜੀ ਇਸ਼ਨਾਨ ਕਰਦੇ ਤੇ ਤੁਰੰਤ ਪਿਆਰਿਓ ਟਾਂਕੇ ਗਿੱਲੇ ਹੋ ਜਾਣੇ, ਤੇ ਸਿਆਣੇ ਇਹੀ ਬੋਲਦੇ ਹਨ ਕਿ ਜਿਸ ਤਰ੍ਹਾਂ ਇਹ ਕੱਟਿਆ ਜਾਂ ਫੋੜਾ ਫਿਣਸੀ ਆਦਿਕ ਦਾ ਜਿਹੜਾ ਜ਼ਖਮ ਜਿਹੜਾ ਉਹਨੂੰ ਜਿੰਨਾ ਆਪਾਂ ਸੁੱਕਾ ਰੱਖਾਂਗੇ ਪਿਆਰਿਓ ਉਨਾ ਛੇਤੀ ਉਹ ਕਹਾਉ ਭਰ ਜਾਂਦੇ ਹਨ। ਅੱਜ ਵੀ ਦੇਖੋ ਕਦੇ ਇਹੋ ਜਿਹੇ ਜ਼ਖਮ ਹਰ ਕਿਸੇ ਦੇ ਨਾਲ ਭਾਣੇ ਵਰਤਦੇ ਰਹਿੰਦੇ, ਤੁਹਾਡੀ ਵੀ ਜ਼ਿੰਦਗੀ ਦੇ ਵਿੱਚ ਕਈ ਵਾਰੀ ਹੋਇਆ ਹੋਵੇਗਾ ਜਦੋਂ ਇਸ ਤਰ੍ਹਾਂ ਟਾਂਕੇ ਲੱਗਦੇ ਇਹ ਲੱਗਦੇ, ਡਾਕਟਰ ਇਹੀ ਬੋਲਦਾ ਕਿ ਭਾਈ ਪਾਣੀ ਤੋਂ ਬਚਾਵ ਕਰੋ, ਪਾਣੀ ਲੱਗ ਗਿਆ ਨਾ ਤੇ ਮਾਸਪੇਸ਼ੀ ਪਿਆਰੀ ਉਹ ਨਰਮ ਪੈ ਜਾਂਦੀ ਹੈ, ਜੇ ਨਰਮ ਪੈ ਗਿਆ ਕਈ ਵਾਰੀ ਤਾਕਾ ਵੀ ਜਿਹੜਾ ਆਪਾਂ ਵੇਖੋ ਉਹਨੂੰ ਪਾਣੀ ਲਾਓ ਜ਼ਿਆਦਾ ਪਾਣੀ ਵਿੱਚ ਰੱਖੋ ਟਾਕੇ ਟੁੱਟ ਜਾਂਦੇ ਹਨ। ਸੋ ਇਸ ਕਰਕੇ ਇਹਨਾਂ ਨੇ ਕਿਹਾ ਸਤਿਗੁਰੂ ਮਹਾਰਾਜ ਆਪ ਜੀ, ਤੇ ਜਦੋਂ ਇਸ ਤਰ੍ਹਾਂ ਦੀ ਗੱਲ ਹੁੰਦੀ ਨਾ ਪਿਆਰਿਓ, ਕਈ ਵਾਰੀ ਸਿੰਘ ਕੋਈ ਕਹਿੰਦੇ ਕਿ ਜੀ ਰੋਜ਼ ਇਸ਼ਨਾਨ ਕਰਨਾ ਠੀਕ ਹੈ ਭਾਈ, ਲੇਕਿਨ ਇਹ ਵੀ ਬਚਨ ਆਉਂਦਾ ਕਿ ਕਈ ਵਾਰੀ ਸਰੀਰ ਨਾ ਸਾਜ਼ ਹੋਵੇ ਤੇ 5 ਇਸ਼ਨਾਨਾਂ ਕਰ ਸਕਦੇ ਹੋ, ਜੇ ਉਹ ਵੀ ਨਹੀਂ ਕਰ ਸਕਦੇ ਪਿਆਰਿਓ, ਜੇ 5 ਇਸ਼ਨਾਨਾਂ ਤੋਂ ਵੀ ਆਪਾਂ ਨਹੀਂ ਕਰ ਸਕਦੇ ਹਾਂ ਤਾਂ ਵੀ ਦੇਖੋ ਇਹ ਨਹੀਂ, ਫਿਰ ਵੀ ਤਿਆਰ ਪ੍ਰਤਿਆਰ ਹੋ ਕਰਕੇ ਬੰਦੇ ਨੂੰ ਬਾਣੀ ਪੜ੍ਹਨੀ ਚਾਹੀਦੀ ਹੈ, ਉਸ ਵੇਲੇ ਜ਼ਿਆਦਾ ਹੱਠ ਨਹੀਂ ਕਰਨਾ ਚਾਹੀਦਾ। ਸੋ 15 ਦਿਨਾਂ ਤੋਂ ਬਾਅਦ ਸਿੰਘਾਂ ਨੇ ਜਦੋਂ ਪੂਰਾ ਜ਼ਖਮ ਰਾਜੀ ਹੋ ਗਿਆ, ਉਹੀ ਜ਼ਰਾਹਾਂ ਨੇ ਕਿਹਾ ਕਿ ਮਹਾਰਾਜ ਹੁਣ ਆਪ ਜੀ ਇਸ਼ਨਾਨ ਕਰ ਸਕਦੇ ਹੋ। ਮਹਾਰਾਜ ਜੀ ਨੇ ਵਧੀਆ ਇਸ਼ਨਾਨ ਕਰਨਾ ਕੀਤਾ ਤੇ ਵਧੀਆ ਸੋਹਣੀ ਪੋਸ਼ਾਕ ਪਾਤਸ਼ਾਹ ਜੀ ਨੇ ਧਾਰਨ ਕਰਨੀ ਕੀਤੀ ਤੇ ਪੂਰਾ ਜ਼ਖਮ

ਸਾਰੇ ਲੋਕਾਂ ਨੂੰ ਅਖਿਲ ਖਾਲਸਾ ਸਾਰੇ ਖਾਲਸੇ ਨੂੰ ਜਦੋਂ ਪਤਾ ਚੱਲਿਆ ਤੇ ਸਾਰੇ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਸੀਸ ਨਵਾਉਂਦੇ ਬੜੇ ਪ੍ਰਸੰਨ ਹੁੰਦੇ ਤੇ ਔਰ ਇਲਾਕਾ ਨਿਵਾਸੀ ਲੋਕਾਂ ਨੂੰ ਜਦੋਂ ਇਹ ਖਬਰ ਪਹੁੰਚੀ ਉਹ ਵੀ ਸੰਗਤਾਂ ਜਿਹੜੀਆਂ ਮਹਾਰਾਜ ਜੀ ਦੇ ਨਾਲ ਇੱਥੋਂ ਦੇ ਜਿਹੜੇ ਨਗਰ ਨਿਵਾਸੀ ਵੀ ਬਹੁਤ ਪ੍ਰੇਮ ਕਰਦੇ ਉਹ ਵੀ ਵਹੀਰਾਂ ਕੱਤ ਕੇ ਪਹੁੰਚ ਰਹੇ ਹਨ। ਮਹਾਰਾਜ ਨੇ ਕਿਹਾ ਕਿ ਭਾਈ ਹੁਣ ਸੰਗਤਾਂ ਆ ਰਹੀਆਂ ਤੇ ਵਧੀਆ ਕੜਾ ਪ੍ਰਸ਼ਾਦੀ ਦੇਗ ਲੰਗਰ ਤਿਆਰ ਕਰੋ, ਜਿਹੜਾ ਵੀ ਸਾਨੂੰ ਮਿਲਣ ਦੇ ਲਈ ਆ ਰਿਹਾ ਉਹਨੂੰ ਭੋਜਨ ਛਕਾਇਆ ਜਾਵੇ। ਹੁਣ ਜਦੋਂ ਮਹਾਰਾਜ ਇਕਦਮ ਤਿਆਰ ਪਰ ਤਿਆਰ ਹੋ ਗਏ ਸਾਰਿਆਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਵ ਆ ਗਿਆ ਤੇ ਬਹੁਤ ਸੰਗਤਾਂ ਸਤਿਗੁਰੂ ਮਹਾਰਾਜ ਨੇ ਕੀ ਕੀਤਾ ਕਿ ਬਹੁਤ ਪੈਸਾ ਤੇ ਸਿਰਿਓ ਪਾਵ ਆਦਿਕ ਮਹਾਰਾਜ ਨੇ ਸਿੰਘਾਂ ਨੂੰ ਕਿਹਾ ਕਿ ਖਜ਼ਾਨੇ ਦੇ ਵਿੱਚੋਂ ਵਧੀਆ ਸਿਰੋ ਪਾਵ ਤੇ ਮਾਇਆ ਲੈ ਕੇ ਆਓ ਭਾਈ। ਜਿਹੜੇ ਇਹ ਸ਼ਾਹੀ ਜਿਹੜੇ ਜ਼ਰਾ ਆਏ ਸਨ ਮਹਾਰਾਜ ਜੀ ਨੇ ਬਹੁਤ ਬਹੁਮੁੱਲੇ ਸਿਰੋ ਪਾਓ ਬਹੁਤ ਜ਼ਿਆਦਾ ਮਾਇਆ ਉਹਨਾਂ ਨੂੰ ਦਿੱਤੀ ਉਹ ਲੈ ਕਰਕੇ ਬਹੁਤ ਪ੍ਰਸੰਨ ਹੋਏ ਹਨ। ਮਹਾਰਾਜ ਜੀ ਦਾ ਬਹੁਤ ਜ਼ਿਆਦਾ ਉਹਨਾਂ ਨੇ ਸੁਜਸ ਕਰਨਾ ਕੀਤਾ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਠੀਕ ਹੈ ਮਹਾਰਾਜ ਹੁਣ ਅਸੀਂ ਬਾਦਸ਼ਾਹ ਕੋਲ

ਦਿੱਤਾ। ਇਸ ਕਰਕੇ ਵੀ ਉਹ ਜਰਾ ਬਹੁਤ ਪ੍ਰਸੰਨ ਹੋਏ। ਇੰਨੀਆਂ ਕੋ ਬੇਨਤੀਆਂ ਅੱਜ ਆਪ ਪ੍ਰਵਾਨ ਕਰਨਾ ਕਰੋ, ਵਿਚਾਰ ਕਰਦੇ ਹਾਂ ਬੇਅੰਤ ਗਲਤੀਆਂ ਹੋ ਗਈਆਂ ਜੀ, ਉਹ ਮਾਫ਼ੀ ਬਖਸ਼ਣੀਆਂ ਕੇ ਤੋ ਸਮਤਾਓ ਸਾਰੇ ਗਾਜ ਵੱਜ ਕਰਕੇ ਫਤਿਹ।

0: ਸਿੰਘ ਜੀ।
1: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲਨਗਰ ਸਾਹਿਬ ਜੀ ਵਿਖੇ ਸ਼ਾਮਾਂ ਦੇ ਦੀਵਾਨ ਸਜਾਏ ਗਏ ਹਨ। ਸਜੇ ਹੋਏ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਹੋਈਆਂ। ਕਥਾ ਵਿਚਾਰਾਂ ਕਰਦਿਆਂ ਬੇਅੰਤ ਗਲਤੀਆਂ ਹੋ ਗਈਆਂ ਜੀ, ਮਾਫ਼ੀ ਬਖਸ਼ਣੀ ਅੱਗੇ ਤੋਂ ਸਮਤਾਈਆਂ। ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਦੀਆਂ ਜੋ ਜੀ ਆਪ ਜੀ ਕੇ ਦੁਆਰੇ ਆਵੇ। ਸੋ ਸਦਾ ਹੀ ਰਾਜ

ਆਪ ਜੀ ਦਾ ਜਰੂਰ ਕੀਰਤਨ ਕਰਦੇ ਹੋਏ ਆਸਬਤ ਬੇਟਾ ਜਰੂਰੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਨ੍ਹਾਂ ਜਿਨ੍ਹਾਂ ਮੈਂ ਪਾਉਂਦੋ ਉਸਬਤ ਬੇਟਾ ਜਰੂਰੀ ਸਤਿ ਸੱਚੇ ਪਾਤਸ਼ਾਹ ਜੀ ਮਹਾਰਾਜ ਜੋ ਸਭਨਾਂ ਦੀ ਕਲਾਉਣ ਚੜ੍ਹਦੀ ਕਲਾ ਬਖਸ਼ਣੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਭ ਦਾ ਭਲਾ ਸਿੱਖੋ ਸਬਦ ਪਿਆਰੀ ਹੋ ਜਨਮ ਮਰਨ ਕਿਤੇ

ਸਤ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾਰੀ ਸਾਵੇ ਬੁਲਾਰੇ ਬੋਲੋ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ।

ਸਾਉ ਸਭ ਗਵਾਸੀ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ

ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵਡਿਆ ਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੋ ਨਹਿ ਚਲ ਕਰਤਾ ਸੋਈ

ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹਿ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ।

ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹੁਰ ਅਸੁਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁੱਤੇ ਬਾਨ ਸੌ ਦਉਵਰ ਕਰ ਕਾਟ ਦੇਵ ਅਸਧੁਜ ਨਰ ਨਾਹਰ ਪੁਨਰਾ ਛਸਕਾ।

ਸੁਨਵਰੀਏ ਪੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸ ਦੁਜ ਜੂ ਕਰਿਯੋ ਰੱਛਾ ਰਾਖ ਲਿਹੋ ਮੋਹਿ ਰਾਖਨ ਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ

ਗੱਲਾਂ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ, ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆਨਾ ਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ

ਸ੍ਰੀ ਵਾਹਿਗੁਰੂ ਜੀ ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਾਉਣ ਦਿਆ ਵੇਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਜੀ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਕੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਤੀ ਜੋ ਜ਼ਾਹਰਾ ਜ਼ੂਰ ਹਾਜ਼ਰਾ ਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ ਚਾਰ ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ ਸਾਹਿਬ ਜੁਝਾਰ ਸਿੰਘ ਜੀ ਸਾਹਿਬ ਜ਼ੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬ ਸ਼ਹੀਦੋ ਮਰੀਦੋ ਸੱਚਿਆਰਿਓ ਪਿਆਰ ਸਭ ਥਾਈ ਹੋਏ ਸਹਾਇ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੈ ਅੱਗੇ ਨਾਨਕਾ ਖਲੈ ਕੀਚੈ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰਿਛਾ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਵੱਲੋਂ ਜੀ ਬਗੌੜ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਗਾੜ ਜੀ ਹੀਰਾਗਾੜ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ੍ਰੀ ਗੰਗਾ ਜੀ ਗੋਦਾਵਰੀ ਜੀ ਕੇਸ਼ਨਾ ਦਰਸ਼ਨ ਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰਜਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਬੋਲੋ ਜੀ ਸ੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਾ ਰਹਿਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

0: ਤੀਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਹੈ।
1: ਬੋਲੇ

ਲੇਜਰ ਰੇਂਜ ਰਾਹੀਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿ ਸ਼੍ਰੀ ਅਕਾਲ।
ਸਾਰੇ ਜਾਣੇ ਗਾਇਕ ਭਾਈ ਮਾਰਾ ਨਾਮ ਬੜਾ ਸਾਰਾ ਜਾਣੇ ਮਾਰਾ।

ਸਭ

ਮਾਰਾ ਨਾਮ ਸਦਾ ਰਹਿਣਾ ਮਾਰਾ ਇੱਥੇ ਵੀ ਰਹਿਣਾ ਨਾਮ ਪ੍ਰਗਟ ਸਾਹਿਬ ਇੱਥੇ ਵੀ ਰਹਿਣਾ

ਹੁਣ ਤੇ ਸਾਡੇ ਕੋਲ ਮਾਇਆ ਖੁੱਲੀ ਆ ਗਈ, ਹੁਣ ਤੇ ਸਾਡੇ ਕੋਲ ਮਾਇਆ ਨੂੰ ਰੱਬ ਦੱਸ ਗਿਆ, ਆਪਾਂ ਰੱਬ ਨੂੰ ਰੱਬ ਦੱਸਦੇ ਹਾਂ। ਉਦੋਂ ਗਰੀਬੀ ਹੁੰਦੀ ਸੀ ਜੀਬੀ ਦੇ ਵਿੱਚ, ਉਦੋਂ ਗਰੀਬੀ ਹੁੰਦੀ ਸੀ ਜੀਬੀ ਸਵਾਰ ਨੇ 8-8 ਮਹੀਨੇ ਉਹੀ ਚੱਲਣਾ ਸਵਾਰ ਲੈਣਾ, ਜੇ ਪਾੜ ਨੇ ਉਹੀ ਚੱਲਣਾ ਕੀ ਲਵਾ ਲੈਣੀ, ਜੇ ਪੜਾਈ ਲੈਣਾ ਤੋਂ ਟੱਕੀ ਲਵਾ ਲੈਣੀ ਗਰੀਬੀ ਦੇ ਵਿੱਚ। ਹੋ ਸਕਦਾ ਕਿ ਤੇਰੀ ਵੀ ਗਰੀਬੀ ਨਿਕਲ, ਹੋ ਸਕਦਾ

ਕਹਿੰਦਾ ਪਿੱਛੇ ਪਿੱਛੇ

ਸ਼ਬਦ ਗਾਉਂਦੇ ਆ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਗਰੀ ਸ੍ਰੀ ਅੰਮ੍ਰਿਤਸਰ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚ ਗਏ। ਸਾਰੀ ਸੰਗਤ ਨੇ ਗੁਰੂ ਸਾਹਿਬ ਦੇ ਦੀਦਾਰ ਕੀਤੇ, ਨਮਸਕਾਰਾਂ ਕੀਤੀਆਂ। ਇਹਨੇ ਵੀ ਪਿੱਛੇ ਹੀ ਮੱਥਾ ਟੇਕਿਆ। ਹੁਣ ਮੰਗਣਾ ਨਹੀਂ ਨਾ ਹੁੰਦਾ ਸੀ, ਸੰਗਤ ਨਹੀਂ ਸੀ ਕੀਤੀ ਹਾਲੇ। ਸੰਗਤ ਕੀਤੇ ਬਿਨਾਂ ਗੁਰੂ ਕੋਲੋਂ ਮੰਗਣਾ ਵੀ ਨਹੀਂ ਆਉਂਦਾ ਸਰ। ਤਾਂ ਹੀ ਤੇ ਮਹਾਂਪੁਰਖ ਰੱਬ ਦੇ ਪਿਆਰੇ ਵਾਰ ਵਾਰ ਸਾਨੂੰ ਸਲਾਹਾਂ ਦਿੰਦੇ ਹੈ, ਤਾਕੀਦ ਕਰਦੇ ਆ, ਭਾਈ ਸੰਗਤ ਕਰਿਆ ਕਰੋ, ਸੰਗਤ ਕਰਿਆ ਕਰੋ। ਕਿਉਂਕਿ ਸੰਗਤ ਵਿੱਚ ਬਹਿ ਕੇ ਜਪਣਾ, ਸੰਗਤ ਵਿੱਚ ਬਹਿ ਕੇ ਮੰਗਣਾ ਤੇ ਸੰਗਤ ਵਿੱਚ ਬਹਿ ਕੇ ਜੀਵਨ ਜਿਉਣ ਦਾ ਚੱਜ ਆਉਂਦਾ ਵਾ ਸਰ। ਇਹ ਹੁਣ ਨਾਲ ਗਿਆ, ਨਮਸਕਾਰ ਕੀਤੀ। ਜਿਵੇਂ ਜਿਵੇਂ ਸੰਗਤਾਂ ਸੇਵਾ ਕਰਦੀਆਂ, ਇਹ ਵੀ ਸੇਵਾ ਕਰਦਾ ਰਹਿੰਦਾ, ਦਰੀਆਂ ਝਾੜਦਾ ਹੈ, ਸੰਗਤਾਂ ਦੇ ਜੋੜੇ ਸਾਫ ਕਰਦਾ ਹੈ, ਲੰਗਰਾਂ ਵਿੱਚ ਚਲੇ ਜਾਂਦਾ, ਲੰਗਰ ਬਣਾਉਣ ਦੀ ਸੇਵਾ, ਵਰਤਾਉਣ ਦੀ ਸੇਵਾ, ਭਾਂਡੇ ਮਾਂਜਣ ਦੀ ਸੇਵਾ, ਇੱਕ ਸੇਵਾ ਥੋੜ੍ਹਾ ਕਰਦਾ। ਇੰਨੀ ਸੇਵਾ ਕੀਤੀ, ਇਹਨੂੰ ਭੁੱਲ ਹੀ ਗਿਆ ਵੀ ਮੈਂ ਮੰਗਣਾ ਕੀ ਆ ਗੁਰੂ। ਗੁਣੰਦ ਹੋ ਗਿਆ ਨਾ ਸੇਵਾ। ਜੇ ਤੇ ਓਪਰੀ ਓਪਰੀ ਜੇ ਸੇਵਾ ਕਰੀਏ, ਫਿਰ ਤੇ ਫੁਰਨੇ ਬਣਦੇ ਹੀ ਰਹਿੰਦੇ ਆ। ਮਹਾਂਪੁਰਖ ਕਹਿੰਦੇ ਹੁੰਦੇ ਸੀ, 6000 ਫੁਰਨਾ ਰੋਜ਼ ਦਾ ਇੱਕ ਮਨ ਬਣਾਉਂਦਾ। ਫੁਰਨੇ ਤੇ ਫੁਰਨਾ ਬਣੀ ਜਾਂਦਾ, ਇੱਥੇ ਬੈਠਿਆ ਕਿਹੜਾ ਮਨ ਟਿਕ ਗਿਆ, ਬਣੀ ਜਾਂਦੇ ਇੱਥੇ ਫੁਰਨੇ। ਕੌਣ ਆਇਆ, ਕਿੱਦਾਂ ਆਇਆ, ਕਿਵੇਂ ਦਾ ਉਹਨੇ ਕੱਪੜੇ ਪਾਏ ਆ, ਕਿੱਦਾਂ ਬੈਠਾ, ਕਿੱਦਾਂ ਲੰਘ ਗਿਆ, ਕਿੱਧਰ ਨੂੰ ਗਿਆ, ਇਹ ਫੁਰਨੇ ਬਣੀ ਜਾਂਦੇ ਆ ਅੰਦਰ ਅੰਦਰ। ਮਹਾਂਪੁਰਖ ਕਹਿੰਦੇ ਹੁੰਦੇ ਸੀ, ਅਸਲ ਮੁਕਤੀ ਉਹ ਹੈ ਜਦੋਂ ਫੁਰਨਿਆਂ ਤੋਂ ਮਨ ਮੁਕਤ ਹੋ ਗਿਆ। ਇਹ ਹੁਣ ਇੰਨੀ ਸੇਵਾ ਕਰਦਾ ਸਭ ਨਾਲੋਂ ਅਖੀਰ ਵਿੱਚ ਸੌਂਦਾ ਤੇ ਸਾਰਿਆਂ ਤੋਂ ਪਹਿਲਾਂ ਉੱਠ ਕੇ ਲੰਗਰ ਚ ਆ ਜਾਂਦਾ, ਲੰਗਰ ਚ ਝਾੜੂ ਦਿੰਦਾ, ਪਾਣੀ ਛਿੜਕਾਉਂਦਾ। ਸਾਰੇ ਵਿਹੜੇ ਦੇ ਵਿੱਚ ਆਲੇ ਦੁਆਲੇ ਕੱਚਾ ਹੀ ਹੁੰਦਾ ਸੀ, ਜਲ ਛਿੜਕਾਉਣਾ। ਜੇ ਸੰਗਤਾਂ ਨੇ ਆਉਣਾ ਤੇ ਵੇਖੋ ਵੇਖੀ ਨੇ ਪੱਖਾ ਝੱਲੀ ਜਾਣਾ, ਬਸ ਮਨ ਜੁੜ ਗਿਆ। ਚੰਗੇ ਕੰਮ ਦੀ ਰੀਸ ਕਰ ਲੈਣੀ ਚਾਹੀਦੀ ਆ, ਮਾੜੇ ਦੀ ਨਹੀਂ ਕਰਨੀ ਚਾਹੀਦੀ ਕਦੇ। ਬਿਲੰਬ ਪਾਪੰ ਨਹਿ ਬਿਲੰਬ ਧਰਮੰ, ਬਿਲੰਬ ਹੁੰਦੀ ਹੈ ਦੇਰੀ। ਮਹਾਰਾਜ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਵਿੱਚ ਕਹਿੰਦੇ ਆ, ਕਹਿੰਦੇ ਪਾਪ ਕਰਨ ਲੱਗਿਆ, ਜੇ ਮਨ ਕਹਿੰਦਾ ਨਾ ਵੀ ਪਾਪ ਕਰ, ਕਹਿੰਦੇ ਥੋੜ੍ਹੀ ਜਿਹੀ ਦੇਰੀ ਕਰ ਲਾ, ਹੋ ਸਕਦਾ ਹੈ ਇਹ ਮਨ ਬਦਲੀ ਜਾਵੇ, ਹਟ ਜਾਵੇ ਪਾਪ ਵਾਲੇ ਪਾਸੇ। ਨਹਿ ਬਿਲੰਬ ਧਰਮੰ, ਕਹਿੰਦੇ ਜੇ ਕੋਈ ਧਰਮ ਦਾ ਕਰਮ ਤੇਰੇ ਮਨ ਵਿੱਚ ਆ ਗਿਆ ਨਾ, ਦੇਰੀ ਨਾ ਕਰ, ਫਟਾਫਟ ਕਰ ਲਾ। ਇਸ ਮਨ ਦਾ ਕੀ ਪਤਾ ਇਹਨੇ ਕਦੋਂ ਕਹਿ ਦੇਣਾ ਛੱਡ, ਇਹਨੂੰ ਛੱਡ, ਗੁਰਬਾਣੀ ਦਾ ਗੁਟਕਾ ਛੱਡ, ਘੁੰਮਣ ਫਿਰਨ ਚੱਲਦੇ ਆ, ਰੌਣਕਾਂ ਵੇਖਦੇ ਆ, ਮਨ ਦਾ ਥੋੜ੍ਹਾ ਕੋਈ ਪਤਾ ਵਾ। ਕਬਹੂੰ ਜੀਅੜਾ ਊਬ ਚੜ੍ਹਦਾ ਹੈ, ਕਬਹੂੰ ਜਾਏ ਪਏ ਆਲੇ। ਇੱਕ ਮਿੰਟ ਵਿੱਚ ਇਹ ਸੰਤ ਬਣ ਜਾਂਦਾ, ਇੱਕ ਮਿੰਟ ਦੇ ਵਿੱਚ 10 ਰੁਪਈਆਂ ਤੇ ਬੇਈਮਾਨ ਹੋ ਜਾਂਦਾ। ਮਹਾਰਾਜ ਕਹਿੰਦੇ ਇਸ ਮਨ ਦਾ ਕੀ ਭਰਾਸਾ ਪ੍ਰਵਾਸਾ ਪਾਈ, ਬੜੀ ਸੇਵਾ ਕਰਦਾ ਹੈ। ਨਾਲ ਸੇਵਾ ਕਰੀ ਜਾਂਦਾ, ਗੁਰਮੁਖ ਪਿਆਰੇ ਬਾਣੀ ਪੜ੍ਹਦੇ ਆ, ਨਾਲ ਨਾਲ ਇਹ ਵੀ ਗਾਈ ਜਾਂਦਾ।

ਪਿਆਰ ਦੇ ਵਿੱਚ ਬਾਣੀ ਪੜ੍ਹਦਾ ਤੇ ਨਾਲ ਨਾਲ ਸਤਿਗੁਰੂ ਜੀ ਦੀ ਸੇਵਾ ਕਰੀ ਜਾਂਦਾ। ਸੇਵਾ ਤੇ ਸਿਮਰਨ ਦੋ ਚੀਜ਼ਾਂ ਨੇ, ਜੇ ਦੋਵੇਂ ਜੀਵਨ ਵਿੱਚ ਆ ਜਾਣ ਤੇ ਬੰਦਾ ਤਰ ਜਾਂਦਾ। ਬੜੀ ਸੇਵਾ ਕਰਦਾ, ਸੇਵਾ ਕਰਦਿਆਂ ਕਰਦਿਆਂ ਮਨ ਦੇ ਫੁਰਨੇ ਮੁੱਕ ਗਏ, ਜੁੜ ਗਿਆ ਸੇਵਾ। ਕਈ ਦਿਨ ਸਤਿਗੁਰਾਂ ਦੇ ਕੋਲ ਰਹਿਣ ਤੋਂ ਬਾਅਦ ਸੰਗਤ ਵਿਦਾਇਗੀ ਲੈਣ ਲੱਗੀ ਆ। ਸਾਰੇ ਕਹਿੰਦੇ ਚਲੋ ਸਤਿਗੁਰਾਂ ਦੇ ਕੋਲੋਂ ਵਿਦਾਇਗੀ ਲੈ ਲਈਏ ਭਾਈ। ਸਾਰੇ ਮਹਾਰਾਜ ਕੋਲ ਆਏ, ਨਮਸਕਾਰ ਕੀਤੀ ਆ ਪਾਤਸ਼ਾਹ ਨੂੰ। ਕੋਈ ਦੁੱਧ ਮੰਗਦਾ, ਕੋਈ ਪੁੱਤ ਮੰਗਦਾ, ਕੋਈ ਕੁਝ ਮੰਗਦਾ, ਕੋਈ ਕੁਝ ਮੰਗਦਾ। ਜਿੰਨੇ ਆਪਾਂ ਆਏ ਸਾਰਿਆਂ ਨੇ ਕੋਈ ਨਾ ਕੋਈ ਤੇ ਮੰਗਿਆ ਹੀ ਹੋਣਾ, ਜੇ ਹੋਰ ਨੀ ਕੁਝ ਤੇ। ਇੰਨੀ ਗੱਲ ਤੇ ਸਾਰਿਆਂ ਨੇ ਕਹੀ ਹੋਣੀ, ਪਾਤਸ਼ਾਹ ਸੁੱਖ ਰੱਖੀ। ਇੱਕ ਚੇਤੇ ਰੱਖਿਓ, ਸੁੱਖ ਕੋਈ ਛੋਟੀ ਚੀਜ਼ ਨਹੀਂ ਆ। ਕਿਤੇ ਵੱਡੇ ਵੱਡੇ ਹਸਪਤਾਲਾਂ 'ਚ ਜਾ ਕੇ ਵੇਖੋ, ਆ ਗਲ ਵਿੱਚ ਛੇਕ ਕਰਕੇ ਉਹਨੇ ਬਲੈਡਰ ਜਿਹਾ ਪਾਇਆ, ਘੁੱਟੀ ਜਾਂਦੇ ਆ ਤੇ ਸਾਹ ਮਿਲਦਾ ਸੁੱਖ ਦਾ। ਇਹ ਆਪਾਂ ਨੂੰ ਮਹਾਰਾਜ ਸਾਹਿਬ ਕੁਝ ਉੱਦਾਂ ਦੇਈ ਜਾਂਦੇ ਆ, ਇਹ ਸੁੱਖ ਕਿਤੇ ਸੌਖੀ ਚੀਜ਼ ਥੋੜ੍ਹਾ ਮਿਲ ਜਾਂਦੀ ਆ। ਆਪਾਂ ਕਹਿੰਦੇ ਮੈਂ ਤੇ ਕੁਝ ਨਹੀਂ ਮੰਗਿਆ ਜੀ, ਬਸ ਸੌਖੀ ਮੰਗਿਆ। ਸੌਖੀ ਤੇ ਸਭ ਤੋਂ ਔਖੀ ਮਿਲਦੀ ਹੈ ਜੀ। ਬੜਾ ਕੁਝ ਸਭ ਨੇ ਮੰਗਿਆ ਤੇ ਜਦੋਂ ਇਸ ਬਜ਼ੁਰਗ ਦੀ ਵਾਰੀ ਆਈ ਨਾ, ਇਹ ਹੁਣ ਵੇਖੀ ਜਾਂਦਾ। ਇਹਨੇ ਮੱਥਾ ਟੇਕਿਆ, ਕੁਝ ਨਹੀਂ ਮੰਗਿਆ, ਨਮਸਕਾਰ ਕੀਤੀ ਤੇ ਤੁਰ ਪਿਆ। ਤੇ ਗੁਰੂ ਰਾਮਦਾਸ ਮਹਾਰਾਜ ਜਾਣੀ ਜਾਣ ਸੀ, ਜਦੋਂ ਤੁਰਿਆ ਨਾ ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਆਵਾਜ਼ ਮਾਰੀ, ਕਹਿੰਦੇ ਬਜ਼ੁਰਗਾ ਏਡੀ ਦੂਰੋਂ ਚੱਲ ਕੇ ਆਇਆ, ਕੁਝ ਮੰਗ ਲਾ। ਇਹ ਫਿਰ ਹੱਥ ਜੋੜ ਕੇ ਕੋਲ ਖੜ ਗਿਆ, ਮੰਗਿਆ ਨਾ, ਸਮਝ ਨਾ ਆਵੇ ਵੀ ਮੈਂ ਮੰਗਾ ਕੀ। ਮਹਾਰਾਜ ਨੇ ਦੂਜਾ ਬਚਨ ਫਿਰ ਕੀਤਾ, ਕਹਿੰਦੇ ਭਾਈ ਏਡੀ ਦੂਰੋਂ ਚੱਲ ਕੇ ਆਇਆ, ਕੁਝ ਤਾਂ ਮੰਗ ਲਾ। ਇਹ ਫਿਰ ਨਾ ਬੋਲਿਆ ਪਾਤਸ਼ਾਹ ਨੇ ਤੀਜਾ ਬਚਨ ਕੀਤਾ, ਕਹਿੰਦੇ ਉਹ ਭਾਈ ਕੁਝ ਮੰਗ ਲਾ, ਫਿਰ ਨਾ ਕਹੀਂ ਗੁਰੂ ਨੇ ਕੁਝ ਦਿੱਤਾ ਨਹੀਂ। ਇਹਨੂੰ ਸਮਝ ਨਾ ਆਵੇ, ਇਹਨੇ ਕਾਹਲੀ ਕਾਹਲੀ ਕਹਿੰਦਾ ਪਾਤਸ਼ਾਹ ਜੇ ਕੁਝ ਦੇਣਾ ਤੇ ਬਚਨ ਦਿਓ, ਮੇਰੇ ਗਰੀਬ ਦੇ ਘਰ ਆਇਓ, ਮੇਰੇ ਘਰ ਆਇਓ। ਇੱਕ ਚੇਤੇ ਰੱਖਿਓ, ਮਹਾਂਪੁਰਖ ਕਹਿੰਦੇ ਹੁੰਦੇ ਸੀ ਗੁਰੂ ਸਾਹਿਬ ਘਰ ਆ ਜਾਣ, ਗੁਰੂ ਕਾ ਕੀਰਤਨ ਹੋ ਜਾਏ, ਗੁਰੂ ਕਾ ਲੰਗਰ ਚੱਲ ਜਾਏ। ਜੇ ਇਹ ਤਿੰਨ ਚੀਜ਼ਾਂ ਕਿਸੇ ਦੇ ਘਰ ਚੱਲ ਜਾਣ, ਗੁਰੂ ਦੀ ਬਹੁਤ ਵੱਡੀ ਖੁਸ਼ੀ ਹੁੰਦੀ ਆ। ਕਲਗੀਧਰ ਮਹਾਰਾਜ ਨੂੰ ਪੁੱਛਿਆ ਸੀ ਨਾ, ਸੱਚੇ ਪਾਤਸ਼ਾਹ ਜਿਹਦੇ ਤੇ ਖੁਸ਼ ਹੁੰਦੇ ਹੋ ਕੀ ਕਰਦੇ ਹੋ? ਕਹਿੰਦੇ ਮੈਂ ਇੱਕ ਸਿੰਘ ਭੇਜ ਦਿੰਦਾ ਉਹਦੇ ਘਰ, ਹੋਰ ਖੁਸ਼ ਹੋਵਾਂ ਦੋ ਭੇਜ ਦਿੰਦਾ, ਹੋਰ ਹੋਵੋ ਤਿੰਨ, ਜ਼ਿਆਦਾ ਖੁਸ਼ ਹੋਵਾਂ ਕਹਿੰਦੇ ਪੰਜ ਸਿੰਘ ਭੇਜ ਦਿੰਦਾ। ਤੇ ਪੁੱਛਣ ਵਾਲਾ ਕਹਿੰਦਾ ਮਹਾਰਾਜ ਜੇ ਹੋਰ ਖੁਸ਼ ਹੋਵੋ? ਕਹਿੰਦੇ ਫਿਰ ਸੰਗਤਾਂ ਦੇ ਨਾਲ ਮੈਂ ਆਪ ਉਹਦੇ ਘਰ ਚਲੇ ਜਾਂਦਾ, ਬਹੁਤ ਖੁਸ਼ ਹੋਵਾਂ। ਸਤਿਗੁਰੂ ਮਹਾਰਾਜ ਡਾਢੇ ਖੁਸ਼ ਹੋਣ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਰੂਪ ਵਿੱਚ ਸਾਡੇ ਘਰ ਆਉਂਦੇ ਆ। ਨਹੀਂ ਤੇ ਜਿੰਨੇ ਕੁ ਆਪਾਂ ਬੈਠੇ ਹਾਂ, ਵਿਚਾਰ ਕਰਕੇ ਵੇਖ ਲਓ, 20-20 ਸਾਲ ਲੰਘ ਜਾਂਦੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਘਰ ਗੇੜਾ ਹੀ ਨਹੀਂ ਮਾਰਦੇ। ਕਈ ਜਵਾਨ ਹੋ ਗਏ, ਉਹ ਕਹਿਣਗੇ ਸਾਡੀ ਸੁਰਤੀ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡੇ ਘਰ ਨਹੀਂ ਆਏ। ਇਹ ਕੋਈ ਕਰਮ ਹੀ ਹੈ ਸਾਡਾ ਵੀ ਨਹੀਂ ਆਏ। ਇਹ ਬਜ਼ੁਰਗ ਕਹਿੰਦਾ ਮਹਾਰਾਜ ਕਿਰਪਾ ਕਰਿਓ, ਮੇਰੇ ਗਰੀਬ ਦੇ ਘਰ ਚਰਨ ਪਾਇਓ। ਤੇ ਗੁਰੂ ਰਾਮਦਾਸ ਮਹਾਰਾਜ ਹੱਸ ਕੇ ਕਹਿਣ ਲੱਗੇ, ਜਾ ਤੇਰੇ ਨਾਲ ਵਾਅਦਾ ਹੈ, ਤੇਰੇ ਘਰ ਵੀ ਆਵਾਂਗੇ, ਕੀਰਤਨ ਵੀ ਕਰਾਂਗੇ ਤੇ ਲੰਗਰ ਵੀ ਚੱਲੇਗਾ। ਤਿੰਨ ਬਚਨ ਕਰਦਾ ਖੁਸ਼ ਹੋ ਗਿਆ। ਇਹਨੇ ਮੱਥਾ ਟੇਕਿਆ ਤੇ ਮੁੜ ਪਿਆ ਵਾਪਸ, ਥੋੜ੍ਹੀ ਦੂਰ ਗਿਆ ਫਿਰ ਮੁੜ ਆਇਆ। ਮਹਾਰਾਜ ਕਹਿੰਦੇ ਬਜ਼ੁਰਗਾ ਹੁਣ ਕੀ ਹੋਇਆ? ਕਹਿੰਦੇ ਮਹਾਰਾਜ ਮੈਂ ਕੁਝ ਪੁੱਛਣ ਆਇਆ। ਮਹਾਰਾਜ ਕਹਿੰਦੇ ਕੀ ਪੁੱਛਣਾ ਦੱਸ? ਕਹਿੰਦੇ ਪਾਤਸ਼ਾਹ ਮੈਂ ਪੁੱਛਣ ਆਇਆ ਵੀ ਜਦੋਂ ਤੁਸੀਂ ਸਾਡੇ ਘਰ ਆਉਣਾ ਕਿੰਨੇ ਕੁ ਜਾਣੇ ਹੋਵੋਗੇ? ਵੇਖੋ ਪਿਆਰ ਹੈ। ਮਹਾਰਾਜ ਜਦੋਂ ਸਾਡੇ ਘਰ ਆਉਣਾ ਤੁਸੀਂ ਕਿੰਨੇ ਕੁ ਜਾਣੇ ਹੋਵੋਗੇ? ਮਹਾਰਾਜ ਕਹਿੰਦੇ ਬਜ਼ੁਰਗਾ ਸੰਗਤ ਪਿਆਰ ਬੜਾ ਕਰਦੀ ਆ, ਇਹ ਬਾਹਲਾ ਘੱਟ ਵੀ ਕਹੀਏ 40-50 ਜਾਣੇ ਤੇ ਹੋ ਜਾਣੇ ਆ। ਇਹਨੇ ਅੱਖਾਂ ਭਰ ਲਈਆਂ ਹੰਝੂਆਂ ਦੇ ਨਾਲ, ਪਿਆਰ ਦੇ ਹੱਥ ਜੋੜੇ। ਕਹਿੰਦੇ ਮਹਾਰਾਜ ਫਿਰ ਇਹਦੇ ਨਾਲੋਂ ਚੰਗਾ ਤੁਸੀਂ ਨਾ ਹੀ ਆਇਓ। ਮਹਾਰਾਜ ਕਹਿੰਦੇ ਹੋਇਆ? ਕਹਿੰਦੇ ਮਹਾਰਾਜ ਮੇਰੀ ਹਾਲਤ ਵੇਖ, ਗੋਡੇ ਗੋਡੇ ਗਰੀਬੀ ਚੜੀ ਹੋਈ ਹੈ ਮੇਰੇ। ਇੱਕ ਸਮੇਂ ਦਾ ਸ਼ੱਕ ਲੈਣਾ, ਮੈਨੂੰ ਦੂਜੇ ਸਮੇਂ ਦੀ ਫਿਕਰ ਪੈ ਜਾਂਦੀ ਆ। 40-50 ਤੁਸੀਂ ਲੈ ਕੇ ਆ ਜਾਓਗੇ, ਤੁਹਾਨੂੰ ਕਿੱਥੋਂ ਖਵਾਉਣਾ ਮੈਂ?
ਤੇ ਗੁਰੂ ਰਾਮਦਾਸ ਮਹਾਰਾਜ ਹੋਰ ਖੁਸ਼ ਹੋਏ, ਭੋਲੇ ਭਾਏ ਗਲੇ ਰਗਰਾਇਆ, ਚਤੁਰਾਈ ਨਾ ਚਤੁਰ ਭੁਜ ਪਾਈਏ, ਰੱਬ ਚਤੁਰਾਈਆਂ ਨਾਲ ਨਹੀਂ ਮਿਲਦਾ, ਭੋਲੇ ਭਾ ਮਿਲਦਾ ਵਾ। ਭੀਲਣੀ ਨੇ ਜੂਠੇ ਫੇਰ ਭੋਲੇ ਭਾ ਜ ਰਾਮ ਜੀ ਨੂੰ ਖਵਾਏ ਸੀ। ਕ੍ਰਿਸ਼ਨ ਜੀ ਬਿੱਧਰ ਦੇ ਘਰ ਭੋਲੇ ਭਾ ਕਰਕੇ ਗਏ ਸੀ, ਗੁਰੂ ਨਾਨਕ ਸਾਹਿਬ ਲਾਲੋ ਦੇ ਘਰ ਭੋਲੇ ਭਾ ਕਰਕੇ ਗਏ ਸੀ। ਤੰਨੇ ਭਗਤ ਨੇ ਭੋਲੇ ਭਾ ਕਰਕੇ ਰੱਬ ਨੂੰ ਪੱਥਰ ਚੋਂ ਕੱਢ ਲਿਆ। ਸਾਨੂੰ ਬੰਦਿਆਂ ਚੋਂ ਨਹੀਂ ਦੀਦਾ, ਮਾਫ ਕਰਿਓ, ਜਿਨ੍ਹਾਂ ਨੂੰ ਨਹੀਂ ਦੀਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚੋਂ ਵੀ ਨਹੀਂ ਦੀਦਾ। ਭੋਲੇ ਭਾ ਰੱਬ ਮਿਲ ਜਾਂਦਾ। ਕਹਿੰਦੇ ਮਹਾਰਾਜ ਮੇਰੀ ਹਾਲਤ ਤੇ ਵੇਖ, ਗੋਡੇ ਗੋਡੇ ਗਰੀਬੀ ਚੜੀ ਹੋਈ ਹੈ। ਮਹਾਰਾਜ ਨੇ ਫਿਰ ਵਜਨ ਦਿੱਤਾ, ਹੱਸ ਕੇ ਕਹਿੰਦੇ ਬਜ਼ੁਰਗਾ ਯਾਦ ਰੱਖੀ, ਅੱਜ ਤੇਰੇ ਗੋਡੇ ਗੋਡੇ ਗਰੀਬੀ ਚੜੀ ਹੋਈ ਆ, ਜਿੱਦਣ ਤੇਰੇ ਘਰ ਆਵਾਂਗੇ ਤੇਰੇ ਮੋਢੇ ਮੋਢੇ ਅਮੀਰੀ ਚੜੀ ਹੋਏਗੀ। ਬਚਨ ਅੱਜ ਤੇਰੇ ਗੋਡੇ ਗੋਡੇ ਗਰੀਬੀ ਆ, ਜਿੱਦਣ ਤੇਰੇ ਘਰ ਆਵਾਂਗੇ ਤੇਰੇ ਮੋਢੇ ਮੋਢੇ ਅਮੀਰੀ ਚੜੀ ਹੋਏਗੀ। ਇਹਨੇ ਫਿਰ ਹੱਥ ਜੋੜੇ ਕਹਿੰਦੇ ਮਹਾਰਾਜ ਇੰਨੇ ਕੁ ਯੋਗਾ ਕਰ ਦਿਓ, ਆਈਆਂ ਸੰਗਤਾਂ ਦੀ ਸੇਵਾ ਕਰ ਸਕਾਂ। ਹਰ ਜਗ੍ਹਾ ਸਹਾਇਤਾ ਕਰਿਓ, ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਬਿੱਤ ਸਹਾਇ।

ਮਹਾਰਾਜ ਰਹਿਮਤ ਕਰਿਓ, ਹੁਣ ਸਹਾਇਤਾ ਕਰਿਓ ਮੇਰੀ। ਮਹਾਰਾਜ ਕਹਿੰਦੇ ਆਵਾਂਗੇ ਤੇਰੇ ਘਰ। ਕਹਿੰਦਾ ਜੀ ਇੱਕ ਸਵਾਲ ਹੋ ਰਿਹਾ। ਮਹਾਰਾਜ ਕਹਿੰਦੇ ਦੱਸ। ਕਹਿੰਦੇ ਆ ਜਾਮਾ ਬੁੱਢਾ ਹੋ ਗਿਆ ਸਰੀਰ, ਇਸ ਜਾਮੇ 'ਚ ਆ ਜਾਓਗੇ? ਮਹਾਰਾਜ ਕਹਿੰਦੇ ਨਹੀਂ, ਨਾ ਇਹ ਜਾਮਾ ਤੇਰੇ ਕੋਲ ਹੋਣਾ ਨਾ ਮੇਰੇ ਕੋਲ ਹੋਣਾ, ਪਰ ਆਉਣਾ ਜ਼ਰੂਰ ਆ। ਵੱਡੀ ਸੇਵਾ ਲੈਣੀ ਹੈ ਤੇਰੇ ਕੋਲੋਂ, ਤੇਰੇ ਪਰਿਵਾਰ ਕੋਲੋਂ। ਸਤਿ ਵਚਨ ਮਹਾਰਾਜ ਚੱਲ ਪਿਆ। ਹੁਣ ਰਾਹ ਵਿੱਚ ਸੰਗਤਾਂ ਮਿਲ ਪਈਆਂ ਜਿਹਨਾਂ ਨਾਲ ਆਇਆ ਸੀ। ਉਹ ਇੱਕ ਦੂਜੇ ਨੂੰ ਪੁੱਛਦੇ, ਤੂੰ ਕੀ ਮੰਗਿਆ, ਤੂੰ ਕੀ ਮੰਗਿਆ? ਸਾਰੇ ਆਪੋ ਆਪਣੀਆਂ ਮੰਗਾਂ ਦੱਸਦੇ, ਮੈਂ ਆਹ ਮੰਗਿਆ ਮਹਾਰਾਜ ਕੋਲੋਂ, ਆਹ ਮੰਗਿਆ। ਕਹਿੰਦੇ ਬਜ਼ੁਰਗਾ, ਉਹ ਤੂੰ ਵੀ ਕੁਝ ਮੰਗਿਆ? ਕਹਿੰਦੇ ਹਾਂ। ਮਹਾਰਾਜ ਨੇ ਦਿੱਤਾ? ਕਹਿੰਦੇ ਸਭ ਕੁਝ ਦਿੱਤਾ। ਕਹਿੰਦੇ ਕੀ? ਕਹਿੰਦੇ ਮਹਾਰਾਜ ਨੂੰ ਮੈਂ ਕਿਹਾ ਸੀ ਮੇਰੇ ਘਰ ਆਇਓ, ਪਾਤਸ਼ਾਹ ਕਹਿੰਦੇ ਘਰ ਵੀ ਆਵਾਂਗੇ, ਕੀਰਤਨ ਵੀ ਕਰਾਂਗੇ, ਲੰਗਰ ਵੀ ਚੱਲੇਗਾ। ਤਿੰਨ ਵਜੇ? ਕਹਿੰਦੇ ਹਾਂ। ਸੰਗਤਾਂ ਉਹਦੇ ਚਰਨੇ ਪੈ ਗਈਆਂ, ਉਹ ਧਾਨਿਆ ਤੂੰ, ਤੈਨੂੰ ਮਹਾਰਾਜ ਨੇ ਤਿੰਨ ਵਜਨ। ਕਹਿੰਦੇ ਇੱਕ ਹੋਰ ਵਜਨ ਦਿੱਤਾ? ਮਹਾਰਾਜ ਕਹਿੰਦੇ ਜੀ ਅੱਜ ਤੇਰੇ ਗੋਡੇ ਗੋਡੇ ਗਰੀਬੀ ਹੈ, ਜਿੱਦਣ ਘਰ ਆਵਾਂਗੇ ਮੋਢੇ ਮੋਢੇ ਅਮੀਰੀ ਚੜ ਜਾਣੀ ਹੈ ਤੇਰੇ। ਕਹਿੰਦੇ ਮਹਾਰਾਜ ਨੇ ਮੈਨੂੰ ਵਜਨ ਦਿੱਤਾ ਵਾ, ਮਹਾਰਾਜ ਨੇ ਜਿੱਦਣ ਮੇਰੇ ਘਰ ਆਉਣਾ ਨਾ। ਆ ਪੜ੍ਹਿਓ ਸਾਰੇ ਜਾਣੇ ਪਿਆਰ ਦੇ ਵਿੱਚ।

ਕਹਿੰਦੇ ਮਹਾਰਾਜ ਨੇ ਮੇਰੇ ਘਰ ਆਉਣਾ। ਸੰਗਤ ਬੜੀ ਖੁਸ਼ ਹੋਈ, ਉਹ ਪਹਿਲੀ ਵਾਰੀ ਆ ਕੇ ਮਹਾਰਾਜ ਕੋਲੋਂ ਇੰਨੀ ਫਰ ਲੈ ਕੇ ਇਹ ਘਰ ਪਹੁੰਚਿਆ, ਬੱਚਿਆਂ ਨੂੰ ਬੁਲਾਇਆ ਕੋਲ ਬਹਾਇਆ, ਕਹਿੰਦੇ ਭਾਈ ਬਹੁਤ ਛੇਤੀ ਆਪਣੇ ਘਰ ਅਮੀਰੀ ਆ ਜਾਣੀ ਹੈ, ਪਰ ਯਾਦ ਰੱਖਿਓ ਇਹ ਅਮੀਰੀ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ ਪਾਤਸ਼ਾਹ ਦੀ ਬਖਸ਼ੀ ਹੋਆ, ਇਹ ਯਾਦ ਰੱਖਿਓ, ਇਹਨੂੰ ਨਾ ਭੁੱਲ ਜਾਇਓ। ਦਾਤਾ ਆਪਾਂ ਗੁਰੂ ਕੋਲੋਂ ਲੈਂਦੇ ਹਾਂ ਤੇ ਸ਼ੁਕਰਾਨੇ ਕਿਤੇ ਹੋਰ ਹੀ ਕਰਦੇ ਫਿਰਦੇ, ਨਾ ਸ਼ੁਕਰੇ ਹੋ ਗਏ ਨਾ ਆਪਾਂ, ਅਕਿਰਤ ਕਾਣ ਹੋ ਗਿਆ। ਕਹਿੰਦੇ ਅਮੀਰੀ ਆ ਜਾਣੀ, ਬਸ ਯਾਦ ਰੱਖਿਓ ਗੁਰੂ ਦਾ ਦੁਬਾਰਾ ਨਾ ਭੁੱਲ ਜਾਇਓ। ਸਮਾਂ ਆਇਆ ਹੌਲੀ ਹੌਲੀ ਤਰੱਕੀ ਹੋਈ, ਇਸ ਬਜ਼ੁਰਗ ਦੇ ਬੱਚੇ ਵਪਾਰ ਵਿੱਚ ਪੈ ਗਏ। ਹੁਣ ਗੁਰੂ ਦਾ ਬਚਨ ਸੀ ਨਾ, ਵਾਧਾ ਹੁੰਦਾ ਗਿਆ ਹੁੰਦਾ ਗਿਆ, ਹਜ਼ਾਰਾਂ ਕਿੱਲੇ ਜ਼ਮੀਨ ਇਹਨਾਂ ਦੀ ਬਣ ਗਈ।

ਗੁਰੂ ਰਾਮਦਾਸ ਮਹਾਰਾਜ ਜੀ ਜੋਤੀ ਜੋਤ ਸਮਾ ਗਿਆ, ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦੀ ਪਾ ਗਿਆ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਾ ਸਮਾਂ ਆਇਆ ਉਹ ਵੀ ਜੋਤੀ ਜੋਤ ਸਮਾ ਗਿਆ, ਚੱਲਦਿਆਂ ਚਲਾਉਂਦਿਆਂ ਸਮਾਂ ਆ ਗਿਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ। ਜਦੋਂ ਮਹਾਰਾਜ ਦਾ ਸਮਾਂ ਆਇਆ ਗੁਰੂ ਸਾਹਿਬ ਜੀ ਪਟਿਆਲੇ ਗਏ ਦੂਖ ਨਿਵਾਰਨ ਸਾਹਿਬ ਗੁਰਦੁਆਰਾ। ਮਹਾਰਾਜ ਕਹਿਣ ਲੱਗੇ ਭਾਈ ਇੱਥੇ ਉਹ ਸਿੱਖ ਰਹਿੰਦੇ ਆ ਜਿਹੜੇ ਗੁਰੂ ਰਾਮਦਾਸ ਮਹਾਰਾਜ ਦੇ ਸਮੇਂ ਤੋਂ ਜੁੜੇ ਹੋਏ ਆ, ਉਹਨਾਂ ਦੇ ਕੋਲ ਜਾਣਾ। ਅਤੇ ਦੀਵਾਨ ਸਿੰਘ ਜੀ ਦਾ ਮਹਾਰਾਜ ਮੈਂ ਜਾ ਕੇ ਪ੍ਰਬੰਧ ਕਰਦਾ ਸਾਰਾ ਹੀ। ਉਹਨਾਂ ਦੇ ਘਰ ਗਏ, ਕਹਿਣ ਲੱਗੇ ਭਾਈ ਤੁਹਾਡੇ ਕਰਮ ਜਾ ਕੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਡੇ ਘਰ ਆਉਣਾ ਆ। ਉਹਨਾਂ ਨੂੰ ਚਾਅ ਚੜਿਆ ਕਿਉਂਕਿ ਸਿਖਾਏ ਹੋਏ ਸੀ, ਪੀੜ੍ਹੀ ਦਰ ਪੀੜ੍ਹੀ ਗੁਰੂ ਨਾਲ ਪ੍ਰੇਮ ਬਣਦਾ ਗਿਆ, ਬੱਚੇ ਜੁੜਦੇ ਗਏ। ਕਹਿੰਦੇ ਇਹਨਾਂ ਨੇ ਸਾਰੇ ਪਿੰਡ ਦੀਆਂ ਗਲੀਆਂ ਨੂੰ ਸੁੰਭਰ ਦਿੱਤਾ ਪਾਣੀ ਛਿੜਕ ਛਿੜਕ ਕੇ, ਐ ਸਵਾਰ ਦਿੱਤੀਆਂ ਗਲੀਆਂ ਵੀ ਪਤਾ ਨਹੀਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹੜੇ ਪਾਸਿਓਂ ਆ ਜਾਣਾ, ਮੌਜ ਹੈ ਨਾ ਗੁਰੂ। ਇੱਥੋਂ ਤੱਕ ਕਹਿੰਦੇ ਸਾਰਾ ਹੀ ਟੱਬਰ ਫੁੱਲਾਂ ਵਾਲੀਆਂ ਟੋਕਰੀਆਂ ਚੁੱਕੀਆਂ ਪਿੰਡ ਦੇ ਬਾਹਰ ਮਹਾਰਾਜ ਦਾ ਸਵਾਗਤ ਕਰਨ ਵਾਸਤੇ ਪਹੁੰਚ ਗਏ। ਮਹਾਰਾਜ ਜੀ ਆ ਗਏ, ਨਮਸਕਾਰ ਕੀਤੀ, ਬੜੇ ਚਾਅ ਨਾਲ ਸਤਿਕਾਰ ਨਾਲ ਮਹਾਰਾਜ ਨੂੰ ਘਰ ਲੈ ਆਇਆ। ਮਹਾਰਾਜ ਕਹਿੰਦੇ ਕੀਰਤਨੀਏ ਬੁਲਾਓ, ਭਾਈ ਕੀਰਤਨ ਕਰੋ। ਐ ਕੀਰਤਨ ਹੋਇਆ, ਰੱਬ ਦੇ ਪਿਆਰੇ ਕੀਰਤਨ ਗਾਉਂਦੇ ਆ। ਜਿੱਥੇ ਰੱਬ ਦਾ ਕੀਰਤਨ ਹੁੰਦਾ ਉੱਥੇ ਮਨ ਜੁੜਦਾ ਹੀ ਜੁੜਦਾ, ਭਾਵੇਂ ਥੋੜਾ ਸਮਾਂ ਜੁੜੇ।

ਗੁਰੂ ਦੀ ਕੀਰਤੀ ਕਰਦੇ ਹੋਣ ਤੇ ਮਨ ਛੁੱਟਦਾ ਜ਼ਰੂਰ। ਕੀਰਤਨ ਹੋਇਆ, ਲੰਗਰ ਚੱਲਿਆ, ਸਿੱਖਾਂ ਨੇ ਫਟਾਫਟ ਦੇਗੇ ਚਾੜ੍ਹ ਤੇ ਲੰਗਰ ਬਣ ਗਏ, ਵਰਤਾਏ ਹੱਥੀ, ਸਾਰੀ ਸੰਗਤ ਦੀ ਸੇਵਾ ਕੀਤੀ ਪਰਿਵਾਰ। ਮਹਾਰਾਜ ਕਹਿੰਦੇ ਭਾਈ ਹੁਣ ਅਸੀਂ ਚਲੇ ਜਾਣਾ। ਇਸ ਪਰਿਵਾਰ ਦਾ ਮੁਖੀ ਸਿੱਖ ਇੱਕ ਪਰਾਤ ਸੋਨੇ ਦੀਆਂ ਅਸ਼ਰਫੀਆਂ ਮੋਹਰਾਂ ਦੀ ਲੈ ਕੇ ਆਇਆ। ਮਹਾਰਾਜ ਨੂੰ ਦਰਸ਼ਨੀ ਭੇਟਾ ਐ ਜਦੋਂ ਦੇਣ ਲੱਗਿਆ ਤੇ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ ਭਾਈ ਇਹ ਤੇ ਬਹੁਤ ਥੋੜੀ ਆ, ਵੇਖੋ ਗੁਰੂ ਕਹਿ ਦੇ। ਇਹ ਸਿੱਖ ਕਹਿੰਦਾ ਮਹਾਰਾਜ ਇੱਕ ਪਰਾਤ ਇੱਦਾਂ ਦੀ ਹੋਰ ਪਈ ਆ ਤਜੋਰੀ ਚ, ਉਹ ਵੀ ਲੈ ਆਵਾਂ। ਮਹਾਰਾਜ ਕਹਿੰਦੇ ਨਹੀਂ, ਗੱਲ ਬਣਨੀ ਨਹੀਂ। ਸੱਚੇ ਪਾਤਸ਼ਾਹ ਫਿਰ ਕੀ ਹੁਕਮ ਆ? ਕਹਿੰਦੇ ਸਾਨੂੰ ਗੱਡਾ ਭਰ ਕੇ ਚਾਹੀਦਾ ਮੋਹਰਾਂ ਦਾ। ਕਹਿੰਦੇ ਮਹਾਰਾਜ ਤੁਹਾਡੀ ਦਿੱਤੀ ਹੋਈ ਜ਼ਮੀਨ ਜਾਇਦਾਦ ਬਹੁਤ ਆ, ਹੁਕਮ ਕਰੋ ਵੇਚ ਕੇ ਜੋ ਮਿਲ ਜਾਏ ਲੈ ਆਉਣਾ। ਇਹ ਨਹੀਂ ਕਹਿ ਸਕਦਾ ਗੱਡਾ ਭਰ ਜਾਏਗਾ, ਪਰ ਜਿੰਨੀ ਹੋਏਗੀ ਮਹਾਰਾਜ ਤੁਹਾਡੀ ਦਿੱਤੀ ਉਹ ਆ ਤੁਹਾਡੇ ਚਰਨਾਂ ਚ ਅਰਪਣ ਕਰ ਦੂੰਗਾ। ਮਹਾਰਾਜ ਕਹਿੰਦੇ ਨਹੀਂ, ਹਾਲੇ ਲੋੜ ਨਹੀਂ, ਲਵਾਂਗੇ ਤੇਰੇ ਕੋਲੋਂ ਹੀ, ਤੁਹਾਡੇ ਪਰਿਵਾਰ ਕੋਲੋਂ ਲੈਣੀ ਹੈ ਸੇਵਾ ਹੈ ਤੇ ਲੈਣੀ ਵੀ ਇਹ ਗੱਡਾ ਭਰ ਕੇ ਆ ਮੋਹਰਾਂ ਦਾ। ਕਹਿੰਦੇ ਜੋੜ ਲਓ ਉਹਨਾਂ ਤਰ ਸਤ ਵਚਨ। ਫਿਰ ਉਹ ਸਮਾਂ ਕਦੋਂ ਆਇਆ ਜਦੋਂ ਸੂਬੇ ਸਰਹੰਦ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਛੋਟੇ ਸਾਹਿਬਜ਼ਾਦੇ ਧੰਨ ਬਾਬਾ ਜ਼ੋਰਾਵਰ ਸਿੰਘ ਸਾਹਿਬ ਜੀ ਮਹਾਰਾਜ, ਧੰਨ ਬਾਬਾ ਫਤਿਹ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਮਾਤਾ ਜੀ, ਮਾਤਾ ਗੁਜਰ ਕੌਰ ਜੀ ਨੂੰ ਠੰਡੇ ਬੁਰਜ ਵਿੱਚ ਕੈਦ ਕੀਤਾ ਨਾ ਤੇ ਜ਼ਾਲਮ ਜ਼ੁਲਮ ਕਰ ਰਿਹਾ। ਉਸ ਵੇਲੇ ਇਸ ਪਰਿਵਾਰ ਦਾ ਮੁਖੀ ਸੀ ਟੋਡਰ ਮੱਲ, ਜਹਾਜ਼ਾਂ ਦਾ ਵਪਾਰੀ ਸੀ, ਬਹੁਤ ਵੱਡਾ ਮਾਇਆਧਾਰੀ ਬਣ ਗਿਆ, ਬਹੁਤ ਮਾਇਆ ਸੀ। ਮਹਾਰਾਜ ਕਹਿੰਦੇ ਸਿੱਖ ਮਾਇਆਧਾਰੀ ਹੋਵੇ ਬਸ ਮਾਇਆ ਦਾ ਹੰਕਾਰੀ ਨਾ ਹੋਵੇ। ਇਹ ਨਹੀਂ ਕਿਤੇ ਵੀ ਮਹਾਰਾਜ ਨੇ ਲਿਖਿਆ ਮੇਰਾ ਸਿੱਖ ਗਰੀਬ ਜਿਹਾ ਹੋਵੇ। ਮਹਾਰਾਜ ਕਹਿੰਦੇ ਚੰਗਾ ਮਾਇਆਧਾਰੀ ਹੋਵੇ ਪਰ ਮਾਇਆ ਸਫਲੀ ਕਰਨੀ ਉਹਨੂੰ ਆਉਂਦੀ ਹੋਵੇ, ਹੰਕਾਰ ਨਾ ਕਰੇ ਮਾਇਆ ਤੇ। ਸੁਣਿਓ, ਟੋਡਰ ਮੱਲ ਨੂੰ ਪਤਾ ਲੱਗਿਆ ਵੀ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਸੂਬੇ ਸਰਹੰਦ ਨੇ ਕੈਦ ਕੀਤਾ ਆ, ਤੇ ਟੋਡਰ ਮੱਲ ਮਨ ਵਿੱਚ ਸੋਚਦਾ ਵੀ ਸੂਬਾ ਸਰਹੰਦ ਲਾਲਚੀ ਆ ਮਾਇਆ ਦਾ, ਤੇ ਮਹਾਰਾਜ ਨੇ ਮੈਨੂੰ ਮਾਇਆ ਬੜੀ ਬਖਸ਼ੀ ਆ, ਮੈਂ ਮਾਇਆ ਦੇ ਕੇ ਸਾਹਿਬਜ਼ਾਦਿਆਂ ਨੂੰ ਇਹਦੀ ਕੈਦ ਚੋਂ ਛੁਡਾ ਲਵਾਂ। ਇਹ ਫਿਰ ਨਾ ਬਹੁਤ ਤੇਜ਼ੀ ਦੇ ਨਾਲ ਸਰਹੰਦ ਵੱਲ ਪਰ ਵਿਦਵਾਨ ਕਹਿੰਦੇ ਜਦੋਂ ਇਹ ਸਰਹੰਦ ਪਹੁੰਚਿਆ ਉਦੋਂ ਤੱਕ ਸੂਬੇ ਸਰਹੰਦ ਨੇ ਕਹਿਰ ਕਰ ਦਿੱਤਾ ਸੀ ਦੋਵਾਂ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਚਿਣ ਕੇ ਸਾਰਗਾਂ ਵੱਢ ਕੇ ਸ਼ਹੀਦ ਕਰਤਾ ਸੀ, ਤੇ ਮਾਤਾ ਗੁਜਰ ਕੌਰ ਜੀ ਵੀ ਸ਼ਹੀਦੀ ਪਾ ਗਏ ਸੀ, ਤੇ ਨਾਲ ਦੀ ਨਦੀ ਵਗਦੀ ਸੀ ਹੰਸਲਾ ਨਦੀ। ਕਿਤੇ ਫਤਿਹਗੜ੍ਹ ਸਾਹਿਬ ਜਾਓ ਉੱਥੇ ਤੁਹਾਨੂੰ ਪਤਾ ਲੱਗ ਜਾਣਾ, ਉੱਥੇ ਬਵਾਨਗੜ੍ਹ ਸਾਹਿਬ ਗੁਰਦੁਆਰਾ ਵੀ ਬਣਿਆ। ਇਹਨੇ ਹੰਸਲਾ ਨਦੀ ਦੇ ਕੰਢੇ ਦੇ ਉੱਤੇ ਸਾਹਿਬਜ਼ਾਦਿਆਂ ਦੇ ਪਵਿੱਤਰ ਸਰੀਰ ਤੇ ਮਾਤਾ ਗੁਜਰ ਕੌਰ ਜੀ ਦਾ ਪਾਵਨ ਸਰੀਰ ਸੁੱਟ ਦਿੱਤਾ ਵੀ ਕਾਂ ਕੁੱਤੇ ਖਾ ਜਾਣਗੇ ਐਂ ਨਰਾਦਰੀ ਕਰਨ ਵਾਸਤੇ। ਪਰ ਇਤਿਹਾਸ ਗਵਾਹ ਆ, ਉੱਥੇ ਬਵਾਨਗੜ੍ਹ ਗੁਰਦੁਆਰੇ ਉਹਨਾਂ ਨੇ ਇਤਿਹਾਸ ਦਾ ਬੋਰਡ ਲਾਇਆ ਵੀ ਇੱਕ ਚਿੱਟੇ ਰੰਗ ਦੇ ਸ਼ੇਰ ਨੇ ਸਾਹਿਬਜ਼ਾਦਿਆਂ ਦੇ ਪਾਵਨ ਸਰੀਰਾਂ ਦੀ ਤੇ ਮਾਤਾ ਸਾਹਿਬ ਜੀ ਦੇ ਸਰੀਰਾਂ ਦੀ ਰਾਖੀ ਕੀਤੀ। ਤੇ ਕਹਿੰਦੇ ਹੁਣ ਜਦੋਂ ਸੂਬਾ ਸਰਹੰਦ ਗਿਆ ਇਹਨੇ ਵੇਖਿਆ ਮਨ ਭਰ ਗਿਆ ਵੀ ਇਹ ਤੇ ਭਾਣਾ ਪ੍ਰਤਾਪ ਆ, ਸੂਬੇ ਸਰਹੰਦ ਦੇ ਕੋਲ ਟੋਡਰ ਮੱਲ ਗਿਆ ਮਾਫ ਕਰਿਓ, ਤੇ ਟੋਡਰ ਮੱਲ ਨੇ ਫਿਰ ਜਾ ਕੇ ਕਹਿਣਾ ਕੀਤਾ ਸੂਬੇ ਆਹ ਕਰਮ ਤੇ ਕਰਤਾ ਤੂੰ, ਹੁਣ ਐਂ ਕਰ ਇਹਨਾਂ ਦੇ ਸਰੀਰਾਂ ਦੇ ਸੰਸਕਾਰ ਦੀ ਆਗਿਆ ਮੈਨੂੰ ਦੇ ਦੇ। ਬੜਾ ਜ਼ਾਲਮ ਸੀ, ਕਹਿੰਦਾ ਗੱਲ ਸੁਣ ਇਹ ਹਕੂਮਤ ਦੇ ਬਾਗੀ ਆ, ਇਹਨਾਂ ਵਾਸਤੇ ਇੱਕ ਚੱਪਾ ਵੀ ਜਗ੍ਹਾ ਸਰਹੰਦ ਵਿੱਚ ਹੈ ਨਹੀਂ ਗੀ। ਕਹਿੰਦੇ ਬਾਹਰ ਜੇ ਤੈਨੂੰ ਕਿਤੇ ਜਗ੍ਹਾ ਮਿਲਦੀ ਹੈ ਤੇ ਲੈ ਲਾ, ਮੋਹਰਾਂ ਵਿਛਾ ਕੇ ਜਗ੍ਹਾ ਲੈਣੀ ਪਏਗੀ। ਇੱਕ ਅੱਤੇ ਨਾਮ ਦਾ ਜ਼ਿਮੀਦਾਰ ਸੀ ਅੱਤੇ ਪਿੰਡ ਦਾ, ਜਿੱਥੇ ਜੋਤੀ ਸਰੂਪ ਸਾਹਿਬ ਗੁਰਦੁਆਰਾ ਸਾਹਿਬ ਬਣਿਆ ਉੱਥੇ ਫਿਰ ਧੰਨ ਭਾਈ ਟੋਡਰ ਮੱਲ ਜੀ, ਉਹ ਅੱਤਾ ਚੌਧਰੀ ਜਿਹੜਾ ਸੀ ਉਹ ਜ਼ਮੀਨ ਦੇਣ ਨੂੰ ਤਿਆਰ ਹੋ ਗਿਆ। ਇੱਕ ਚਿਖਾ ਵਾਸਤੇ ਜ਼ਮੀਨ ਲੈਣੀ ਹੈ ਤੇ ਸੂਬਾ ਸਰਹੰਦ ਕਹਿੰਦਾ ਟੋਡਰ ਮੱਲ ਨੂੰ, ਕਹਿੰਦੇ
ਇਹਦੇ ਉੱਤੇ ਮੋਹਰਾਂ ਵਿਛਾ ਪੈਂਦਾ, ਮੋਹਰਾਂ ਵਿਛਾ ਕੇ ਜਿੰਨੀ ਜਗ੍ਹਾ ਚਾਹੀਦੀ ਹੈ ਲੈ ਲਾ। ਕਹਿੰਦੇ ਜੀ ਕੋਈ ਗੱਲ ਨੀ, ਫਿਰ ਟੋਡਰ ਮੱਲ ਉਦੋਂ ਗੱਡਾ ਭਰ ਕੇ ਲਿਆਇਆ ਮੋਹਰਾਂ ਦਾ। ਇਹਨੇ ਜਦੋਂ ਬੈਠਵੇਂ ਤਾਂ ਵਿਛਾਈਆਂ ਤੇ ਸੂਬੇ ਸਰਹੰਦ ਦਾ ਮਨ ਜਿਹੜਾ ਨਾ ਪਾਪੀ ਸੀ, ਲਾਲਚੀ ਮਾਰੇ, ਕਹਿੰਦੇ ਲੋਭੀ ਕਾ ਵਿਸਾ ਹੋ ਨਾ ਕੀ ਜੇ ਜੇ ਕਾ ਪਾਰ ਵਸਾਏ, ਲੋਭੀ ਬੰਦਾ ਕਿਸੇ ਦਾ ਮਿੱਤ ਨਹੀਂ ਆ, ਇਹਦਾ ਕੋਈ ਗੁਰੂ ਪੀਰ ਨਹੀਂ ਹੈ, ਕਿਸੇ ਦਾ ਵੀ ਨਹੀਂ, ਨਾ ਮਾਂ ਦਾ ਨਾ ਪਿਓ ਦਾ, ਸਭ ਦਾ ਵੈਰੀ ਬਣ ਜਾਂਦਾ ਲੋਭੀ ਬੰਦਾ। ਖਬਰਾਂ ਪੜ੍ਹਦੇ ਹੀ ਹੋ, ਮਾਇਆ ਕਰਕੇ ਪੁੱਤ ਨੇ ਪਿਓ ਨੂੰ ਮਾਰਤਾ, ਮਾਇਆ ਕਰਕੇ ਭੈਣ ਨੇ ਭਰਾ ਨੂੰ ਮਾਰਤਾ, ਹੁੰਦਾ ਹੈ ਨਾ। ਮਹਾਰਾਜ ਜੀ ਤੇ ਬਾਣੀ ਵਿੱਚ ਠੋਕ ਕੇ ਗੱਲ ਕਹਿ ਕੇ ਗਏ ਹੈ, ਕੋਈ ਕਿਸੇ ਕੋ ਨਹੀਂ ਸਭ ਦੇਖੀ ਠੋਕ ਵਜਾਏ। ਮਹਾਰਾਜ ਕਹਿੰਦੇ ਇੱਥੇ ਕੋਈ ਕਹਿਦਾ ਨਹੀਂ, ਜੇ ਕਹੋ ਨਾ ਵੀ ਪੁੱਤ ਮੇਰਾ ਪੁੱਤ ਮੇਰਾ, ਮਹਾਰਾਜ ਕਹਿੰਦੇ ਪਤਾ ਨੀ ਪੁੱਤ ਨੇ ਇੱਕ ਪੁੱਤ ਕਦੋਂ ਬਣ ਜਾਣਾ, ਕਦੋਂ ਬਣ ਜਾਣਾ ਕੋਈ ਪਤਾ ਨਹੀਂ। ਤੇ ਇਹ ਮਾਇਆ ਦਾ ਲੋਭੀ ਸੀ, ਇਹ ਮੋਹਰਾਂ ਡਾ ਕੇ ਬਹਿ ਗਿਆ। ਜਦੋਂ ਟੋਡਰ ਮੱਲ ਨੇ ਐ ਬੈਠ ਪਈਆਂ ਮੋਹਰਾਂ ਵਿਛਾਈਆਂ ਨਾ, ਤੇ ਥੋੜੀਆਂ ਮੋਹਰਾਂ ਲੱਗਣੀਆਂ ਸੀ, ਇਹਨੇ ਵੇਖਿਆ ਵੀ ਇਹਦੇ ਕੋਲ ਤੇ ਮੋਹਰਾਂ ਵੱਜ ਜਾਣੀਆਂ। ਇਹ ਪਾਪੀ ਕਹਿਣ ਲੱਗਾ ਟੋਡਰ ਮੱਲ, ਮੈਂ ਬੈਠਵੀਂ ਦਾ ਮੋਹਰਾਂ ਨਹੀਂ ਕਹੀਆਂ ਸੀ, ਮੈਂ ਖੜਵੀਂ ਦਾ ਕਹੀਆਂ ਸੀ। ਟੋਡਰ ਮੱਲ ਨੇ ਸੂਬੇ ਸਰਹੰਦ ਵੱਲ ਵੇਖਿਆ, ਮੋਹਰਾਂ ਵੱਲ ਵੇਖਿਆ, ਧੰਨ ਗੁਰੂ ਰਾਮਦਾਸ ਮਹਾਰਾਜ ਨੂੰ ਚੇਤੇ ਕੀਤਾ, ਕਲਗੀਧਰ ਪਾਤਸ਼ਾਹ ਨੂੰ ਯਾਦ ਕੀਤਾ, ਸੱਚੇ ਪਾਤਸ਼ਾਹ ਇਹ ਸਾਰਾ ਕੁਝ ਤੁਹਾਡਾ ਹੀ ਦਿੱਤਾ, ਤੁਹਾਡੇ ਲੇਖੇ ਲੱਗ ਜਾਣਾ, ਕੋਈ ਗੱਲ ਨਹੀਂ। ਇਹਨੇ ਬੈਠਵੇਂ ਦਾ ਮੋਹਰਾਂ ਚੁੱਕੀਆਂ ਤੇ ਖੜਵੇਂ ਦਾ ਵਿਛਾਉਣੀਆਂ ਸ਼ੁਰੂ ਕਰਤੀਆਂ, ਸਾਰੀਆਂ ਮੋਹਰਾਂ ਲੱਗ ਗਈਆਂ, ਇਹਦੀ ਗੱਡਾ ਭਰਿਆ, ਥੋੜ੍ਹੀ ਜਿਹੀ ਜਗ੍ਹਾ ਬਚ ਗਈ। ਇਹਦੀ ਧੀ ਦਾ ਵਿਆਹ ਰੰਭਿਆ ਹੋਇਆ ਸੀ ਟੋਡਰ ਮੱਲ ਨੇ ਆਪਣੀ ਧੀ ਦਾ, ਤੇ ਜਦੋਂ ਵਿਆਹ ਰੰਭਿਆ ਸੀ ਨਾ ਤੇ ਉਹਨੇ ਗਹਿਣੇ ਬਣਾਏ ਸੀ ਧੀ ਵਾਸਤੇ, ਹੁਣ ਥੋੜ੍ਹੀ ਜਿਹੀ ਜਗ੍ਹਾ ਬਚ ਗਈ ਤੇ ਮੋਹਰਾਂ ਮੁੱਕ ਗਈਆਂ, ਤੇ ਧੀ ਕਹਿੰਦੀ ਹੈ ਪਿਤਾ ਜੀ ਆ ਜਿਹੜੀ ਜਗ੍ਹਾ ਬਚ ਗਈ ਇਹ, ਕਹਿੰਦੀ ਧੀਏ ਹੁਣ ਤੇ ਕੋਲ ਨਹੀਂ ਕੱਖ ਵੀ ਰਿਹਾ, ਸਭ ਲੇਖੇ ਚ ਲੱਗ ਗਏ। ਫਿਰ ਧੀ ਕਹਿਣ ਲੱਗੀ ਪਿਤਾ ਜੀ ਜਿਹੜੇ ਮੇਰੇ ਵਿਆਹ ਲਈ ਮੇਰੇ ਵਾਸਤੇ ਗਹਿਣੇ ਬਣਾਏ ਆ ਨਾ, ਹੁਣ ਉਹ ਵੀ ਤੜਾ ਕੇ ਮੋਹਰਾਂ ਲਿਆਓ। ਕਹਿੰਦੇ ਨਹੀਂ ਧੀਏ ਉਹ ਤੇਰੇ ਵਾਸਤੇ ਆ। ਕਹਿਣ ਲੱਗੀ ਪਿਤਾ ਜੀ ਇਹ ਸ਼ਿੰਗਾਰ ਝੂਠਾ ਆ, ਜੇ ਗਹਿਣੇ ਵੇਚ ਕੇ ਮੇਰੇ ਭਰਾਵਾਂ ਦਾ, ਧੰਨ ਬਾਬਾ ਜੀ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਜੀ ਦਾ ਸੰਸਕਾਰ ਹੋ ਗਿਆ, ਮਾਤਾ ਜੀ ਦਾ ਸੰਸਕਾਰ ਹੋ ਗਿਆ, ਤੇ ਮੇਰੀ ਸੇਵਾ ਲੱਗ ਜਾਣੀ ਗੁਰੂ ਦੇ ਲੇਖੇ ਵਿੱਚ। ਫਿਰ ਟੋਡਰ ਮੱਲ ਨੇ ਉਹ ਗਹਿਣੇ ਲੈ ਕੇ ਗਿਆ, ਉਹਦੀਆਂ ਵੀ ਮੋਹਰਾਂ ਲਿਆਂਦੀਆਂ, ਮੋਹਰਾਂ ਵਿਛਾ ਕੇ ਇੱਕ ਮੰਜੇ ਜਿੰਨੀ ਜਗ੍ਹਾ ਚਿਖਾ ਵਾਸਤੇ ਖਰੀਦੀ, 78,000 ਸੋਨੇ ਦੀ ਮੋਹਰ ਲੱਗੀ ਸੀ। ਆ ਹੁਣ ਦੇ ਹਿਸਾਬ ਨਾਲ ਤੁਸੀਂ ਘਟਾਓ ਵਧਾਓ ਜੀ ਕਰ ਲਓ, 78,000 ਇੱਕ ਤੋਲੇ ਦੀ ਇੱਕ ਮੋਹਰ ਹੁੰਦੀ ਸੀ ਉਦੋਂ, 78,000 ਤੋਲਾ ਸੋਨਾ, ਤੇ 1.5 ਲੱਖ ਨੂੰ ਤੋਲਾ ਹੁਣ ਚੱਲਦਾ ਹੈ, 78,000 ਗੁਣਾ 1.5 ਲੱਖ ਕਰ ਲਿਓ, ਅਰਬਾਂ ਖਰਬਾਂ ਦੇ ਵਿੱਚ ਚਲੇ ਜਾਣੀ ਹੈ। ਅੱਜ ਭਾਵੇਂ ਆਪਾਂ ਬੜੇ ਮਾਇਆਧਾਰੀ ਹੋ ਗਏ ਹਾਂ, ਬੜੀਆਂ ਮਹਿੰਗੀਆਂ ਮਹਿੰਗੀਆਂ ਕਲੋਨੀਆਂ 'ਚ ਆਪਾਂ ਜਗ੍ਹਾ ਲੈ ਲਈ, ਇੱਥੋਂ ਤੱਕ ਕਿ ਇੰਡੀਆ ਵਿੱਚ ਕਈ ਇੱਦਾਂ ਦੇ ਬੰਦੇ ਜਿਹਨਾਂ ਨੇ ਚੰਦ 'ਤੇ ਵੀ ਜਗ੍ਹਾ ਲੈ ਲਈ, ਪਲਾਟ ਖਰੀਦ ਲਏ। ਪਰ ਇੱਕ ਯਾਦ ਰੱਖਿਓ, ਜਿਹੜੀ ਜਗ੍ਹਾ ਭਾਈ ਟੋਡਰ ਮੱਲ ਨੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੇ ਸੰਸਕਾਰ ਲਈ ਜਿਸ ਭਾਅ ਖਰੀਦੀ, ਕਿਸੇ ਦੀ ਜ਼ਰੂਰਤ ਨਹੀਂ ਉਸ ਭਾਅ ਕੋਈ ਜ਼ਮੀਨ ਖਰੀਦ ਲਵੇ, ਨਹੀਂ ਖਰੀਦ ਸਕਦਾ। ਫਿਰ ਹੁਣ ਤਿੰਨ ਸਰੀਰ ਹੈ, ਇੱਕ ਸਰੀਰ ਨੂੰ ਚਾਰ ਬੰਦੇ ਕੰਨ ਹੀ ਲੱਗਦੇ ਆ, ਸਭ ਜਾਣਦੇ ਆਪਾਂ, ਸਾਡੇ ਘਰਾਂ 'ਚ ਕਿਹੜਾ ਕੋਈ ਗਿਆ ਨਹੀਂ ਜਦੋਂ ਲੈ ਕੇ ਜਾਂਦੇ ਸ਼ਮਸ਼ਾਨ ਘਾਟ ਨੂੰ, ਚਾਰ ਜਾਣੇ ਲੱਗਦੇ ਆ ਨਾਲ। ਅਤੇ ਉੱਥੇ ਕੌਣ ਸੀ? ਟੋਡਰ ਮੱਲ ਸੀ, ਉਹਦੀ ਜਵਾਨ ਧੀ ਸੀ, ਉਹਦੀ ਘਰਵਾਲੀ ਸੀ। ਬਾਬਾ ਮੋਤੀ ਰਾਮ ਮਹਿਰਾ ਸੀ, 70-75 ਸਾਲ ਦੀ ਉਹਦੀ ਮਾਂ ਸੀ, 6 ਸਾਲ ਦਾ ਉਹਦਾ ਪੁੱਤਰ ਸੀ ਨਰੈਣ। ਅਤੇ ਉਹਦੀ ਘਰਵਾਲੀ ਸੀ ਇੱਕ ਸਿੱਖ ਗੁਰਬਖਸ਼ ਸਿੰਘ, ਸ਼ਾਇਦ ਉਹਦਾ ਨਾਮ ਆਉਂਦਾ ਉਹ ਸੀ। ਹੁਣ ਇਹਨਾਂ ਨੇ ਕੀ ਕੀਤਾ? ਇੱਕ ਵਿਮਾਨ ਤਿਆਰ ਕੀਤਾ ਮਾਤਾ ਗੁਜਰ ਕੌਰ ਜੀ ਦਾ, ਚਾਰ ਜਾਣਿਆਂ ਨੇ ਉਹ ਵਿਮਾਨ ਚੁੱਕਿਆ। ਟੋਡਰ ਮੱਲ ਆਪਣੀ ਘਰਵਾਲੀ ਨੂੰ ਕਹਿੰਦਾ, ਭਾਗਾਂ ਵਾਲੀਏ ਐਂ ਕਰ, ਵੱਡੇ ਸਾਹਿਬਜ਼ਾਦਿਆਂ ਨੂੰ ਮੈਂ ਚੁੱਕ ਲੈਂਦਾ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਤੂੰ ਚੁੱਕ ਲਾ, ਸੇਵਾ ਆ ਕਰ ਲੈਂਦੇ। ਉਹ ਵਿਮਾਨ ਗੜ੍ਹ ਗੁਰਦੁਆਰਾ ਸਾਹਿਬ ਤੋਂ ਜੋਤੀ ਸਰੂਪ ਤੱਕ ਸਾਹਿਬਜ਼ਾਦਿਆਂ ਦੇ ਪਾਵਨ ਸਰੀਰਾਂ ਨੂੰ ਚੁੱਕ ਕੇ ਲਗਾਏ ਅਤੇ ਰੋਂਦੇ ਗਏ ਸਾਰੀ ਪਾਠ।
चंदन की चिखा चली गई, उसके विचकार माता जी का शरीर पाया, खब्बे पासे बाबा जोरावर सिंह का, सज्जे पासे बाबा फतेह सिंह साहब जी का शरीर पाया, चिखा चिण के भाई टोडर मल ने चिखा नूं अग्नि दित्ती सी। एडा बरार कीता, सारा समा कोल बह के रोंदा रहा। इतिहासकार कहिंदे उहदा गढ़ पाट गया सी रो रो के। इदां दे हालात महाराज साहबजादियां दा शरीरां दा संस्कार कीता, ते सिख कौम दी बहुत वड्डी सेवा भाई टोडर मल ने खटी आ, बहुत वड्डी सेवा। जो सारी सेवा करने तो बाद धन गुरु गोबिंद सिंह साहब महाराज नूं मिलिया ना टोडर मल, सिख कहिंदे महाराज सच्चे पातशाह इह सिख है जिन्हें आप जी दे साहिबजादियां दी सत्कार की सेवा करने वास्ते एक एक टका लेखे विच लाता है। महाराज कहिंदे अच्छा इहनूं पुछो की चाहिए, फिर इंद्रपुरी का राज कहेगा वह भी लै देंगे, इस दुनिया का राज कहेगा वह भी लै देंगे। टोडर मल ने हाथ जोड़े कहिंदे पातशाह ये दसो मेरी सेवा तो खुश हो? महाराज कहिंदे बहुत खुश हो। कहिंदे महाराज जी गुरु खुश है फिर होर मैनूं चाहिदा की? राज ना चाहूं, मुक्त ना चाहूं, मन प्रीत चरण कमला रे, मैनूं राज मुक्त कुछ नहीं चाहिदा, तेरे चरणा दे नाल मेरी प्रीत निभ जावे।

ਮਹਾਰਾਜ ਕਹਿੰਦੇ ਨਹੀਂ ਅਸੀਂ ਤੈਨੂੰ ਕੁਝ ਦੇਣਾ, ਮੰਗ ਕੀ ਮੰਗਣਾ। ਕਹਿੰਦੇ ਮਹਾਰਾਜ ਮੇਰੀ ਜੜ ਰੁਕ ਜਾਏ ਵਧੇ ਨਾ। ਸਿੱਖਾਂ ਨੇ ਹਲੂਣਿਆ, ਕਹਿੰਦੇ ਉਹ ਡੋਡਰ ਮਲਾ ਕੀ ਮੰਗ ਲਿਆ। ਕਹਿੰਦੇ ਮੈਂ ਤਾਂ ਮੰਗਿਆ ਵੀ ਆਉਣ ਵਾਲੇ ਸਮੇਂ 'ਚ ਮੇਰੇ ਪੁੱਤ ਪੋਤਰੇ ਕਿਤੇ ਇਹ ਨਾ ਕਹਿਣ ਵੀ ਇਹ ਸਾਡੇ ਬਜ਼ੁਰਗਿਆਂ ਨੇ ਜ਼ਮੀਨ ਖਰੀਦੀ ਆ, ਸਾਡੀ ਆ। ਕਹਿੰਦੇ ਨਹੀਂ, ਇਹ ਮਾਇਆ ਤੁਹਾਡੀ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੀ ਬਖਸ਼ੀ ਸੀ, ਤੁਹਾਡੀ ਸੁਲਤਾਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਸੰਸਕਾਰ ਤੇ ਲੱਗ ਗਈ, ਮੇਰਾ ਵਿੱਚ ਹੈ ਹੀ ਕੁਝ ਨਹੀਂ ਹੈ। ਮਹਾਰਾਜ ਕਹਿੰਦੇ ਫਿਰ ਵੀ ਕੁਝ ਮੰਗ, ਅਸੀਂ ਤੈਨੂੰ ਕੁਝ ਦੇਣਾ। ਕਹਿੰਦੇ ਬਸ ਇੱਕੋ ਚੀਜ਼ ਮਹਾਰਾਜ, ਤੇਰੇ ਨਾਲ ਮੇਰੀ ਪ੍ਰੀਤ ਨਿਭ ਜਾਵੇ। ਆਪਾਂ ਵੀ ਮੰਗੀਏ, ਸਾਰੇ ਜਾਣੇ ਬੋਲੀਏ, ਫਿਰ ਸਮਾਪਤੀ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ, ਧੀਆਂ ਪੁੱਤਾਂ ਲਈ ਮੰਗਦੇ ਹਾਂ, ਰਿਸ਼ਤੇਦਾਰਾਂ ਦੀਆਂ ਅਰਦਾਸਾਂ ਕਰਾਉਣੇ ਨਹੀਂ ਇੱਥੇ ਆਣਗੇ। ਦੱਸੋ ਸਹੀ, ਹਜ਼ੂਰ ਸਾਹਿਬ ਨੂੰ ਚੱਲੇ ਹਾਂ, 20-50 ਜਾਣੇ ਤੁਹਾਨੂੰ ਪੈਸੇ ਫੜਾ ਜਾਂਦੇ, ਸਾਡੀ ਵੀ ਅਰਦਾਸ ਕਰਦੀ, ਸਾਡੀ ਵੀ ਕਰਦੀ। ਸਾਰੀ ਜ਼ਿੰਦਗੀ ਦੂਸਰਿਆਂ ਦੀਆਂ ਕਰਦਾ ਰਿਹਾ, ਆਪਣੇ ਲਈ ਕਦੇ ਨਹੀਂ ਕੀਤੀ। ਆਪਣੇ ਲਈ ਗੁਰੂ ਕੋਲੋਂ ਕੀ ਮੰਗਣਾ ਹੈ?

तेरे चरणा दे नाल मेरी निम जावे। ते महाराज सच्चे पातशाह ने फिर निभाई भी है। जिथे साहबजादियां दे शरीरां नूं नीहां च चिणिया गया सी उहदे बिलकुल पिछले पासे टोडरमल दीवान हाल बनिया। जदों भी साहबजादियां दीआं बातां पाईआं जांदियां ना उदों भाई टोडरमल नूं भी याद कीता जांदा है। ते सदा ही कीते जाणा जिन्ना चिर सूरज चंद तारे रहणगे गुरु के इतिहास प्यारे रहणगे उन्ना चिर भाई टोडरमल जी नूं याद करदे ही रहणा। सो वेखो सब कुछ सेवा जवा गुरु खुश हुंदा सेवा ते सिमरन ते। जिन्नी सेवा हो जाए उन्नी थोड़ी आ। रल मिल के गुरु चरणा की सेवा करिए, थोड़ी करिए भावें करिए ते सही। नाम जपण की भी सेवा आ, बाणी पढ़न की भी सेवा आ, कीर्तन करन की भी सेवा आ, भांडे मांजण की सेवा, लंगर वरताउण की सेवा, एक सेवा थोड़ो आ। गुरु घर दे विच सेवावां बहुत आ, बंदा करन वाला चाहीदा भाई। सो कलगी धर महाराज साडी तुहाडी सारिआं दी हाजरी प्रवान करन, साडी तुहाडी सब दी यात्रा सफल करन। महाराज दे चरणां च इही बेनती, महाराज जिन्ना कु चिर जिंदगी आ बुलाउंदे रहियो सानूं, कोई ऐसा करम ना आ जाए भावें साल बाद ही तेरे दर ते आईदा आ। पर एक चा हुंदा, तुहानूं पता ही आ वी जिदा जिदा दिन नेड़े आउंदे रहिंदे आ हजूर साहिब आउण दा चा किन्ना रहिंदा वी छेती छेती मुक जाण देण, ते ओह मुकदे नहीं। जदों हजूर साहिब आ जाईदा ते इत्थे वाले भजे जांदे आ, पता ही नहीं लगदा किहड़े दिन, पंज दिन हो गए अज छे दिन, कल नूं ट्रेन आ। फिर मन नूं होर तरह हुंदा वी सच्चे पातशाह तेरा दर छड्ड के चल जाए है। भावें कलगी धर महाराज हर जगह हाजर नाजर आ, पर जिहड़ा आनंद श्री हजूर साहिब दी धरती ते आ। मैं तो अपने मन की दस सकता, तुसीं अपने मन नाल झात मार के वेख लियो कि किहड़ा आनंद आ इत्थे। जी करदा इत्थों उठ के जाण नूं, जी करदा नहीं जाणदा, भावें घूम फिर के जाण वाले होण इत्थे, पर फिर भी इत्थे मन बड़ा जुड़दा क्योंकि महाराज सच्चे पातशाह जी ज़्यादा समा इत्थे हाजर नाजर रहिंदे आ। इत्थे रह के महाराज ने गोदावरी नूं भाग लाए, इत्थे रह के आ पवित्र धरती जिथे पता नहीं महाराज सच्चे पातशाह दा किन्ना क ताप आ इत्थे। ਵੀ ਇੱਥੇ ਪਾਪੀ ਤੋਂ ਪਾਪੀ ਬੰਦੇ ਦਾ ਵੀ ਮਨ ਜੁੜ ਜਾਂਦਾ, ਭਾਵੇਂ ਥੋੜ੍ਹਾ ਚਿਰ ਹੀ ਜੁੜੇ ਜੁੜਦਾ ਆ। ਅਤੇ ਇੱਦਾਂ ਦੇ ਅਸਥਾਨ ਨੂੰ ਛੱਡ ਕੇ ਜਾਣ ਨੂੰ ਜੀ ਨਹੀਂ ਕਰਦਾ। ਅਸਲ ਸੱਚਖੰਡ ਹੀ ਇਹ ਆ, ਸੱਚਖੰਡ ਇਹ ਹੈ। ਸੋ ਭਾਈ ਮਹਾਰਾਜ ਰਹਿਮਤ ਕਰਨ ਸਾਡੀ ਤੁਹਾਡੀ ਸਭ ਦੀ ਹਾਜ਼ਰੀ ਪ੍ਰਵਾਨ ਕਰਨ, ਅਰਦਾਸ ਕਰਕੇ ਜਾਇਓ ਸੱਚੇ ਪਾਤਸ਼ਾਹ ਆਪ ਜੀ ਦਹਿਮਤ ਕਰਿਓ, ਗੁਰਸਿੱਖੀ ਦੀ ਦਾਤ ਝੋਲੀ ਵਿੱਚ ਪਾਇਓ। ਅੰਮ੍ਰਿਤ ਛਕੋ ਸਿੰਘ ਸਜੋ ਬਾਜਾਂ ਵਾਲੇ ਦੇ ਧੀਆਂ ਪੁੱਤਰ ਬਣ ਕੇ ਆਪਣਾ ਜੀਵਨ ਜਿਹੜਾ ਉਹਨੂੰ ਸਫਲਾ ਕਰ ਲਓ। ਯਾਦ ਰੱਖਿਓ ਕਲਯੁਗ ਵਿੱਚ ਰਾਜ ਗੁਰੂ ਨਾਨਕ ਦਾ ਆ, ਤੇ ਭਲਾ ਉਹਦਾ ਹੋਣਾ। ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ, ਜਿਹਦੇ ਗਲੂਏ ਮੁਬਾਰਕ 'ਚੋਂ ਇੱਕ ਵਾਰੀ ਅੰਮ੍ਰਿਤ ਦੀਆਂ ਦਾਤਾਂ ਉਹ ਅੰਮ੍ਰਿਤ ਦੇ ਘੁੱਟ ਲੰਘ ਗਏ, 10,000 ਸਾਲ ਤੱਕ ਗੁਰੂ ਨਾਨਕ ਸਾਹਿਬ ਕਲਗੀਧਰ ਮਹਾਰਾਜ ਉਹਨੂੰ ਨਰਕਾਂ 'ਚ ਨਹੀਂ ਪੈਣ ਦੇਣਗੇ, ਬਾਰ ਬਾਰ ਉਹਨੂੰ ਮੌਕਾ ਦੇਣਗੇ, ਮਨੁੱਖਾ ਜਾਮਾ ਦੇਣਗੇ। ਕਿਉਂ? ਇਸ ਦੇਹੀ ਕੋ ਸਿਮਰਹ ਦੇਵ ਸਾਧੇ ਹੀ ਭਜ ਹਰ ਕੀ ਸੇਵ। ਜਿਹੜੀ ਮੁਕਤੀ ਆ ਮਨੁੱਖਾ ਜਾਮੇ 'ਚ ਹੋਣੀ ਆ ਉਦਾਂ ਨਹੀਂ ਹੋਣੀ ਪਾਈ। ਦੇਵਤੇ ਵੀ ਇਸ ਦੇਹੀ ਨੂੰ ਲੋਚਦੇ ਆ, ਤੇ ਜੇ ਮਹਾਰਾਜ ਨੇ ਬਖਸ਼ੀ ਹੈ ਖੰਡੇ ਬਾਟੇ ਦੀ ਪੌਲ ਛਕ ਲਓ, ਆਪਣਾ ਜੀਵਨ ਗੁਰੂ ਆਸ਼ੇ ਅਨੁਸਾਰ ਜੀਵੀਏ ਤਾਂ ਸਾਡਾ ਭਲਾ ਹੋਣਾ। ਆਓ ਸੰਤ ਜਨਾਂ ਮੇਰਾ ਹਰ ਜਸ ਗਾਇਓ, ਕੋਟ ਜਨਮ ਕੇ ਦੁੱਖ ਗਵਾਇਓ। ਇਹ ਸ਼ਬਦ ਦਾ ਜਾਪ ਕਰਕੇ ਫਿਰ ਸਮਾਪਤੀ ਕਰੀਏ। ਮਹਾਂਪੁਰਖ ਸੰਤ ਜੀ ਮਹਾਰਾਜ ਸੰਤ ਬਾਬਾ ਕੁਲਵੰਤ ਸਿੰਘ ਸਾਹਿਬ ਜੀ, ਜਹਿਦਾਰ ਸਾਹਿਬ, ਧੰਨ ਬਾਬਾ ਰਾਮ ਸਿੰਘ ਸਾਹਿਬ ਜੀ ਮਹਾਰਾਜ, ਤਿੰਨਾਂ ਦਾ ਧੰਨਵਾਦ। ਜਿਹੜੇ ਬਹੁਤ ਪ੍ਰੇਮ ਦਿੰਦੇ ਆ ਸਭ ਨੂੰ, ਅਸਲ ਦੇ ਵਿੱਚ ਆਉਂਦਾ ਹੀ ਬੰਦਾ ਉੱਥੇ ਹੈ ਜਿੱਥੇ ਪ੍ਰੇਮ ਮਿਲਦਾ ਹੈ। ਜੇ ਪ੍ਰੇਮ ਨਾ ਹੋਵੇ ਤਾਂ ਫਿਰ ਦੂਜੀ ਵਾਰੀ ਉੱਥੇ ਜਾਇਆ ਨਹੀਂ ਜਾਂਦਾ। ਇੱਥੇ ਕਲਗੀਧਰ ਮਹਾਰਾਜ ਨੇ ਇੰਨਾ ਕੁ ਸਿੰਘਾਂ ਨੂੰ ਪਿਆਰ ਬਖਸ਼ਿਆ, ਚਾਹੇ ਕੋਈ ਸੇਵਾਦਾਰ ਵੀ ਆ ਉਹ ਵੀ ਜਦੋਂ ਫਤਿਹ ਬੁਲਾਉਂਦਾ ਤਾਂ ਖੜ ਕੇ ਐਂ ਚਾਅ ਨਾਲ ਬੁਲਾਉਂਦਾ, ਅਤੇ ਇਹੀ ਪਿਆਰ ਵਾਰ ਵਾਰ ਖਿੱਚ ਕੇ ਲੈ ਆਉਂਦਾ ਆਪਾਂ ਨੂੰ ਸਾਰਿਆਂ। ਸੋ ਮਹਾਂਪੁਰਖਾਂ ਦਾ ਧੰਨਵਾਦ, ਧੰਨ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਧੰਨਵਾਦ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਧੰਨਵਾਦ ਹੈ। ਆਓ ਆ ਸ਼ਬਦ ਪੜ੍ਹੀਏ ਫਿਰ ਸਮਾਪਤੀ ਕਰੀਏ। ਹਰ ਜਸ ਗਾਇਓ ਜੀ, ਸਾਰੇ ਜਾਣੇ ਪੜਿਓ ਭਾਈ, ਨੇੜੇ ਨੇੜੇ ਨੂੰ ਹੋ ਜਾਓ। ਮਹਾਰਾਜ ਦਾ ਜਸ ਨੇੜੇ, ਸਰੀਰ ਕਰਕੇ ਨੇੜੇ ਹੋਈਏ, ਮਨ ਕਰਕੇ ਸੁਰਤ ਕਰਕੇ ਆਪਾਂ ਨੇੜੇ ਹੋ ਜਾਵਾਂਗੇ। ਮਹਾਰਾਜ ਜਿੰਨਾ ਨੇੜੇ ਹੋ ਕੇ ਬਹਿ ਹੋ ਸਕਦਾ ਬੈਠਿਆ ਕਰੀਏ ਭਾਈ।
ਆਖਰੀ ਸ਼ਬਦ ਆ ਸਾਰੇ ਜਾਣੇ ਬੋਲਿਓ ਸੱਚੇ ਪਾਤਸ਼ਾਹ ਜੀ ਦੇ ਦਰ ਤੇ ਇਹ ਹਾਜ਼ਰੀ ਗੂੜੀ ਜੇ ਲਵਾ ਕੇ ਜਾਈਏ ਵੀ ਗਾਂਹ ਵੀ ਆਉਣ ਜੋਗੇ ਹੋ ਜਾਈਏ।

ਦੀਦਾਰ ਕਰਿਓ, ਹਾਜ਼ਰੀਆਂ ਭਰਿਓ, ਹੋਈਆਂ ਭੁੱਲਾਂ ਦੀ ਮਾਫੀ ਬਖਸ਼ਿਓ ਜੀ। ਗੱਜ ਵੱਜ ਕੇ ਗੁਰਫਤਿਹ ਬੁਲਾਓ, ਪਿਆਰ ਚ ਆਖੋ ਵਾਹਿਗੁਰੂ ਜੀ ਕਾ ਵਾਹਿ।

ਸ੍ਰੀ ਵਾਹਿਗੁਰੂ ਸਾਹਿਬ ਜੀ ਸਾਹਿਬ ਜੀ ਕੌਣ ਜੋ ਕੌਣ ਗਿਆਨ ਧਿਆਨ ਕਵਨ ਬਿਦੁਸਤ ਕਰੀਏ ਸਿੱਧ ਸਾਧ ਤੇ ਇਸ ਕੋ ਤ੍ਰਿਕੀ ਬਿਨਾ ਪਾਈਏ

ਬਲਹਾਰੀ ਗੁਰ ਆਪਣੇ ਦਿਹਾੜੀ ਸਤਵਾਰ ਜਣ ਮਾਣਸ ਦੇ ਦੇਵਤੇ ਕੀਏ ਕਰਤਨਾ ਲਾਗੀ ਵਾਰ ਮਹੱਲਾ ਦੂਜਾ ਜੇ ਸੋ ਚੰਦਾ ਗੁਵੈ ਸੂਰਜ ਚੜ੍ਹੇ ਹਜ਼ਾਰ ਇਤ ਜਨ ਹੁੰਦਾ ਗੁਰਬਿੰਦ

जब सच्चे की है कोठरी सच्चे का विश्वास युगना हुकुम सुन।

ਪਾਇ ਕਾਲ ਕਨਾਮ ਧਰਮ ਬਹਾਲਿਆ ਉੱਥੇ ਸੱਚੇ ਹੀ ਸੱਚ ਨਿਬੜਿਆ ਚੁਣ ਵਾਸ ਕਟਿਆ ਜਜਮਾਲਿਆ ਤਾਲ ਬਾਨ ਗੋੜਿਆ ਮੋਹ ਕਾਲੀ ਦੂਜਗ ਚਾਲਿਆ ਤਿਰ ਨਾਇਰ ਤੇ ਸਜਣ ਗਏ ਹਾਰ ਵੈਸੇ ਠੱਗਣ ਵਾਲੇ।

ਸਮਾਦ ਵੇਦ ਸਮਾਦ ਜੀ ਸਮਾਦ ਭੇਦ ਸਮਾਦ ਰੂਪ ਸਮਾਦ ਰੰਗ ਸਮਾਦ ਕੇ ਫਿਰੇ ਜਨ ਸਮਾਦ ਪੌਣ ਸਮਾਦ ਪਾਣੀ ਸਮਾਦ ਅਗਨੀ ਖੇਡੇ ਉਡਾਣੀ ਸਮਾਦ ਧਰਤੀ ਸਮਾਦ ਖਾਣੀ ਸਮਾਦ ਸਾਧ ਲਗੇ ਅਪਣਾਣੀ ਸਮਾਦ ਸੰਯੋਗ ਸਮਾਦ ਵਿਯੋਗ ਸਮਾਦ ਭੋਗ ਸਮਾਦ ਸਿਵ ਸਮਾਸ ਲਾਭ।

ਘੋੜੀਆ ਪਿੰਨੇ ਭੋਗ ਭੋਗ ਕਹਿ ਬਸਮਣ ਭਾਰ ਸਿਧਾਇਆ ਵੱਡਾ ਹੋਆ ਦੁਨੀਦਾਰ ਗਲ ਸੰਗਲ ਘੱਤ ਚਲਾਇਆ ਅੱਗੇ ਕਰਨੀ ਕਿਰਤ ਵਾਚੀਏ ਬਹਿ ਲਿਖਾ ਕਰ ਸਮਝਾਇਆ ਥਾਂ ਨਾ ਹੋਈ ਕੌਣ ਦਿਨ ਸੁਣੀਏ ਖਿਆ ਰੁਆਇਆ ਮਨ ਅੰਧੇ ਜਨਮ ਗਵਾਇਆ ਮਨ ਅੰਧੇ ਜਨਮ ਗਵਾਇਆ ਸਤਨਾਮ।

0: ਭਾਈ ਚੇਲੇ ਨੱਚਣ ਗੁਰ ਪੈਰ ਹਲਾਇਨ ਫਿਰਨ ਸਿਰ ਉੱਡ ਪੁਰਾਵਾ ਝਾਟੇ ਪਾਏ ਵੇਖਿਆ ਲੋਕ ਹਸੈ ਘਰ ਜਾਏ ਲੁੱਟੀਆਂ ਕਰਨ ਪੂਰੇ ਦਾਲ ਆ ਪਛਾੜੇ ਧਰਤੀ ਨਾਲ ਗਾਵਨ ਗੋਪੀਆਂ ਗਾਵਨ ਗਾਨ ਗਾਵਨ ਸੀਤਾ ਰਾਜੇ ਰਾਮ
1: ਨਿਰਭਉ
0: ਨਿਰੰਕਾਰ ਸਤਨਾਮ ਜਾ ਕਾ ਕਿਆ ਸਕਲ ਜਹਾਨ
2: ਸੇਵਕ ਸੇਵਾ ਕਰਮ ਚੜਾਓ ਜੀ ਰਹਿਣ ਜਣਾ ਮੰਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਘਾਏ ਪਾਰ ਕੋਲੂ ਚਰਖਾ ਚੱਕੀ ਚੱਕ ਥਲ ਵਰੋਲੇ ਬਹੁਤ ਲਾਡੂ ਮਦਾਣੀ ਹਨ ਗਾ ਕੰਖੀ ਭੌਂਦਿਆਂ ਲੈਣ ਨਾ ਸਾ

ਥੋੜੀ ਬਿਨ ਸਤਿਗੁਰ ਕਿਨੇ ਨਾ ਪਾਏ, ਉਹ ਬਿਨ ਸਤਿਗੁਰ ਕਿਨੇ ਨਾ ਪਾਇਆ, ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਿਆ ਸੁਣਾਇਆ, ਸਤਿਗੁਰ ਮਿਲੇ ਸਦਾ ਮੁਕਤ ਹੈ ਜਿਨ ਵਿੱਚੋਂ ਮੋਹ ਚੁਕਾਇਆ, ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਉਂ ਜਿਤ ਲਾਇਆ, ਜਗ ਜੀਵਨ ਦਾਤਾ ਵਾ।

0: ਹੋਮੇ ਇਹ ਜਾਤ ਹੈ ਹੋਮੇ ਕਰਮ ਕਮਾਏ ਹੋਮੇ ਇਹ ਬੰਦਨਾ ਫਿਰ ਫਿਰ ਜੋ ਨਹੀਂ ਪਾਏ ਹੋਮੇ ਕਿਥੋਂ ਚੇਤ ਸੰਜਮ ਇਹੋ ਜਾਏ
1: ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ ਨਾਨਕ ਕਹੇ ਸੁਣੋ ਜਨੋ
0: ਸੰਜਮ ਦੁਖ ਜਾਹਿ ਸੇਵ ਕੀਤੀ ਸੰ

0: ਤੁਰੀ ਸੱਚਾ ਸਾਹਿਬ ਵੇਖ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦਹਿਤ ਸਮਲੈ ਸੱਚ ਤਾਂ ਤਿੰਨੀ ਸੱਚ ਕਮਾਇਆ
1: ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕਾ ਹਿਰਦੈ ਸੱਚ ਵਸਾਇਆ
0: ਮੂਰਖ ਸਜਣਾ ਜਾਣ ਨੀ ਮਨ ਮੱਖੀ ਜਨਮ ਗਵਾਇਆ ਵਿੱਚ ਦੁਨੀਆਂ ਕਾਹੇ ਆਇਆ ਵਿੱਚ ਦੁਨੀਆਂ ਕਾਹੇ ਆਇਆ ਸਤਨਾਮ ਸ੍ਰੀ ਵਾਹਿਗੁਰੂ ਜੀ ਹਰਿ ਅੰਮ੍ਰਿਤ ਭਗ

0: ਹੋ ਮੈਂ ਚਕਨਾ ਚਾਕ ਮਹੱਲਾ ਪਹਿਲਾ।
1: ਲਿਖ ਲਿਖ ਪੜਿਆ ਤਿੱਤਾ ਕੜਿਆ ਬਹੁ ਤੀਰਥ ਭਵਿਆ ਤੇ ਤੁਲਵਿਆ ਭਵੇ ਕੀਆ ਦੇਹੀ ਦੁਖ ਦੀਆ ਸੋਵੇ ਜੀ ਆਪਣਾ ਕੀਆ ਅੰਨ ਨ ਖਾਇਆ

ਸੁਖ ਤਰੇ ਮਨ ਭਾਮ ਦੇ ਦਸੋਹਨ ਕੀਰਤ ਗਾਮ ਦੇ ਨਾਨ ਕਰਮਾ ਬਾਹਰ ਦਰ ਧੋ ਨਾ ਲੈਣੀ ਧਾਮ ਦੇ ਇੱਕ ਮੁੰਨਾ ਬੁਜਨਾ ਆਪਣਾ ਅਣਹੁਦਾਪ ਗਣਾਏ ਦੇ ਹਾਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ।

ਬੜੀ ਦਾਨ ਮਹੰਡਾ ਤਲੀ ਖਾਕ ਜੇ ਮਿਲੇ ਤਾਂ ਮਸਤਕ ਲਾਈਐ ਕੂੜਾ ਲਾਲ ਛੱਡੀਏ ਹੋਏ ਇੱਕ ਮਨ ਅਲਗ ਧਿਆਈਐ ਫਲ ਤੇਵੇਂ ਹੋ ਪਾਈਏ ਜਿਵੇਂ ਹੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਧੂੜ ਤਿਨਾ ਦੀ ਪਾਈਐ ਮਤ ਥੋੜੀ ਸੇਵ ਗਵਾਈਐ।

0: ਛਟਕਾਲ ਕੁੜ ਵਰਤਿਆ ਕਲਕਾਲਕ ਬੇਤਾਲ
1: ਦਿਓ ਵਿੱਚ ਬਦਲੈ ਗਏ ਅਪਕ ਵੇਦਾਲ ਜੇ ਖੁਦਾ ਗੁਵੈ ਰੁੱਤੀ ਹੁਰਦ ਹੋਏ ਨਾਨਕ ਪਾਹੇ ਬਾਹੇ ਰਾ ਕੋਰੇ ਰੰਗਨਾ ਸੋਏ
2: ਮੈਂ ਵਿੱਚ ਘੁੰਮ ਚੜਾਈਏ ਸ਼ਰਮ ਪਾ ਤਲਫੋ ਨਾਨਕ ਭਗਤੀ ਜੇ ਰਪੈ ਕੂੜੇ ਸੋਏ ਨਾ ਕੋਏ ਮਹੱਲਾ ਪਹਿਲਾ

ਪਤ ਪਰਵਾਣਾ ਪਿੱਛੇ ਪਾਇਆ ਤਾਂ ਨਾਨਕ ਤੋਂ ਲਿਆ ਜਾਪੇ ਮਹੱਲਾ ਪਹਿਲਾ।

ਸ਼ਾਮ ਕਹੇ ਸਤੰਬਰ ਸਵਾਮੀ ਸਚ ਮੈਂ ਅੱਛੇ ਸਾਚ ਰਹੇ ਸਭ ਕੁਛ ਸਚ ਸਮਾਵੇ ਰਿਤ ਕਰਿਆ ਭਰਪੂਰ ਰਾਮ ਨਾਮ ਦੇਵਾ ਮਹਿਸੂਰ ਨਾ ਲੈ ਪ੍ਰਚਲ ਜਾਏ ਨਾਨਕ ਤਾਂ ਮੁਖੰਤਰ ਪਾਏ ਜੁਜਮੇ ਜ਼ੋਰ ਚਲੀ।

ਬੜੀ ਸਤਿਗੁਰ ਵਿੱਚ ਹਵਾ ਰਿਆ ਜਿਤ ਮਿਲੀ ਕਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆਨੇ ਨੇਤਰੇ ਜਗਤ ਨਿਹਾਲਿਆ ਕਸਮ ਛੋੜ ਦੂਜੇ ਲੱਗੇ ਡੁੱਬੇ ਸਹਿਬਣ ਜਾ ਰਿਹਾ।

ਪਹਿਲਾ ਸਮਰ ਸਦਾ ਰਾਧ ਗਤ ਮੁਛ ਹੋਏ ਜੇ ਆਵੇ ਆਸ ਕਾ ਜਾ ਨ ਰਸਿਕੇ ਪਲ ਫਿੱਕੇ ਫਿਰ ਬਗ ਬਗੇ ਕੰਮ ਲਾਵੇ ਪਤ ਮਿਟ ਪਨੀ ਵਿਨਾਨ ਕਾ ਗੁਣ ਚਿੰਗਿਆ ਤਤ ਸਭ ਕੋ ਨੀ ਮੈਂ ਆਪ ਕੋ ਪਰ ਕੋ ਨੀ ਵਿਨਾ ਕੋਏ ਤਰਤ ਰਾਜੂ ਤੋਲੀਏ ਨਿਵ ਸੁਗੋ ਰਾਹੂ ਹੋਏ ਅਪਰਾਧੀ ਦੂਨਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਿਵਾਈਏ ਕਿਆ

ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਹੀ ਕੀਤਾ ਪਾਵਣਾ ਹੁਕਮ ਕੀਏ ਮਨ ਭਾਵ ਦੇ ਰਾਹ ਭੀੜੇ ਅੱਗੇ ਜਾਵਣਾ ਨੰਗਾ ਦੋ ਜਗ ਚਾਲਿਆ ਤਾਂ ਦਿਸੈ

0: ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ

ਬੋੜੀ ਸਾਹਿਬ ਹੋਏ ਦਿਆਲ ਕਿਰਪਾ ਕਰੇ ਤਾਂ ਸਾਹਿਕਾਰ ਕਰਾਏ ਸੀ ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਏ ਸੀ ਹੁਕਮ ਨਿਆ ਹੋਵੇ ਪ੍ਰਮਾਣ ਤਾਂ ਖਸਮੇ ਕਾ ਮਹਿਲ ਪਾਏ ਸੀ ਖਸਮੇ ਭਾਵੇ ਸੋ ਕਰੇ ਮਨਹੋ ਚੰਦਿਆ ਸੋ ਫਲ

ਬੜੀ ਚਿੱਤੇ ਅੰਦਰ ਸਭ ਕੋ ਵਿਖ ਨਦਰੀ ਹੇਠ ਚਲਾਏਂਦਾ ਆਪੇ ਦੇ ਵਡਿਆਈ ਆਪੇ ਹੀ ਕਰਮ ਕਰਾਏਂਦਾ ਵਢੋ ਵਡਾ ਵਡ ਮੇਦਨੀ ਸਿਰੇ ਸਿਰ ਧੰਦੇ ਲਾਏਂਦਾ ਨਦਰ ਉਪੱਠੀ ਜੇ ਕਰੇ ਸੁਲਤਾਨਾ ਘਾਓ ਕਰਾਏਂਦਾ ਦਰਮੰਗਨ।

ਪੌੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵਡਿਆਂ ਵਡਿਆਈਆਂ ਸਹਿ ਮਿਲਤ ਨਦਰੀਆਂ ਆਈਆਂ ਜਾ ਦਸ ਭਾਣਾ ਦਾ ਮਨ ਵਸਾਈਆਂ ਕਰ ਹੁਕਮ ਸਖਾ ਧਾਰ ਵਿੱਚ।

0: ਥੱਕਾ ਪਈਆ ਤਿੱਤ ਜਿਤ ਮੁਖ ਨਾਮ ਨਾ ਉਤਰੇ ਬਿਨਾ ਵਿਰਤ ਗਾਇ ਨਾਨਕ ਬੇਜਾਨੀਆ ਤਿੱਤ ਮੁਖ ਥੁੱਕਾ ਪਾਏ ਮਹੱਲਾ ਪਹਿਲਾ
1: ਪੰਡ ਜੰਮੀਏ ਪੰਡ ਨਮੀਏ ਪੰਡ ਮੰਗਣ ਪਿਆ ਪੰਡੋ ਹੋਵੇ ਦੋਸਤੀ ਪੰਡੋ ਚੱਲੇ ਰਾਹ ਪੰਡ ਬੂਆ ਪੰਡ ਭਾਲੀਏ ਪੰਡ ਹੋਏ ਬੰਦਾ ਸੋਖੀ ਮੰਦਾ ਆਖੀਏ ਜਿੱਤ ਜੰਮੇ ਰਾਜਾ
2: ਪੰਡੋ ਹੀ ਪੰਡ ਬਜੇ।

कंचन के उसार दीने, जैसे सत मंदिर कंचन के उसार दीने, तैसा

ਅੜੀ ਜਿਤ ਸੇਵੇ ਸੁਖ ਪਾਈਏ ਸੋ ਸਾਹਿਬ ਸਦਾ ਸਮਾ ਲਈਏ ਜਿਤ ਕੀਤਾ ਪਾਈਏ ਆਪਣਾ ਸਾਕਾ ਹਾਲ ਬੁਰੀ ਕਿਉਂ ਘਾਟੀ ਹੈ ਬੰਦਾ ਮੂਲ ਨਕੀ ਚਈ ਤੇ ਲੰਮੀ ਨਦਰ ਨਿਹਾਲੀ ਹੈ ਜੋ ਸਾਹਿਬ ਨਾਲ ਨਹਾਰੀਏ ਤੇ ਵੇਹਾ ਪਾਸਾ ਢਾਲੀ ਹੈ ਕਿਸੇ ਲਾਹੇ ਉੱਪਰ ਘਾਲੀਆਂ ਕਿਸੇ ਲਾਹੇ ਉੱਪਰ ਘਾਲੀਏ ਸਤਨਾਮ ਸ੍ਰੀ ਵਾਹਿਗੁਰੂ ਜੀ।